ਬਖਸ਼ਿਸ਼ ਕੀਤੀ ਹੈ ਮਾਲਕ ਨੇ ਸਾਨੂੰ ਪੰਜ ਇੰਦਰੇ, ਕਰਮ ਇੰਦਰੇ, ਪੰਜ ਗਿਆਨ ਇੰਦਰੇ, ਇਹਨਾਂ ਵਿੱਚੋਂ ਅੱਖ ਦਾ, ਨੱਕ ਦਾ, ਕੰਨ ਦਾ, ਰਸਨਾ ਦਾ ਉਚਾਰਨ ਕੀਤਾ ਹੈ। ਭਾਈ ਸਾਰਾ ਦਿਨ ਅੱਖਾਂ ਵਹਿੰਦੀਆਂ ਰਹਿੰਦੀਆਂ ਨੇ, ਥੱਕਦੀਆਂ ਹੀ ਨਹੀਂ, ਪਰ ਕਿਤੇ ਗੁਰੂ ਕੇ ਦਰਸ਼ਨ ਕਰਨੇ ਪੈ ਜਾਣ, ਗੁਰਦੁਆਰੇ ਜਾਣਾ ਪੈ ਜਾਵੇ, ਕੰਨਾਂ ਨੂੰ ਕਿਤੇ ਕੀਰਤਨ ਸੁਣਨਾ ਪੈ ਜਾਵੇ, ਉਕਸਾ ਜਾਣਗੇ ਤੇ ਚੁਗਲੀ ਨਿੰਦਾ ਵਾਲੇ ਪਾਸੇ ਦੌੜਦੇ ਨੇ। ਭਾਈ ਸਾਹਿਬ ਕਹਿੰਦੇ ਨੇ ਰਸਨਾ ਨੂੰ ਕਿਤੇ ਵਾਹਿਗੁਰੂ ਜਪਣਾ ਪੈ ਜਾ ਤੇ ਪਤਾ ਨੀ ਕੀ ਹੋ ਜਾਂਦਾ, ਤੇ ਜੇ ਸਾਰਾ ਦਿਨ ਇਹਨੂੰ ਛਕਾਉਂਦੇ ਰਹੀਏ ਤੇ ਥੱਕਦੀ ਕੋਈ ਨੀ। ਤਾਂ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਅਨੰਦ ਸੇਵਕ ਭਾਈ ਸਾਹਿਬ ਭਾਈ ਗੁਰਦਾਸ ਨੇ ਸਾਨੂੰ ਸਮਝਾਉਣ ਦਾ ਯਤਨ ਕੀਤਾ। ਭਾਈ ਸਾਹਿਬ ਕਹਿੰਦੇ ਨੇ ਰੱਜ ਨਾ ਕੋਈ ਜੀਵਿਆ ਕੂੜੇ ਪਰਵਾਸੇ, ਤੇ ਚ ਜ਼ਿੰਦਗੀ ਚ ਸਫਲ ਹੋਣਾ ਚਾਹੁੰਦਾ, ਜ਼ਿੰਦਗੀ ਚ ਪ੍ਰਫੁੱਲਤ ਹੋਣਾ ਚਾਹੁੰਦਾ ਤੇ ਇੱਕ ਕੰਮ ਕਰ।

ਸੁਣੀਏ ਸਿੱਖ ਸਹੀ ਸਾਹਿਬ ਜੀ ਕਹਿੰਦੇ ਹਨ ਆ ਦੁਨੀਆਂ ਦੇ ਲੋਕੋ ਮੇਰੀ ਇੱਕ ਸੱਚੀ ਸਿੱਖਿਆ ਲੈ ਲਓ। ਆਖਿਆ ਮਹਾਰਾਜ ਕਿਹੜੀ

ਨਾਲ ਜੀਵ ਨਰਕਾਂ ਦਾ ਭਾਗੀ ਬਣ ਜਾਂਦਾ। ਸਾਧ ਸੰਗਤ ਬੋਲੋ ਸ੍ਰੀ ਸਾਹਿਬ ਜੀ ਕਹਿੰਦੇ ਹਨ, ਲੇਖਾ ਰੱਬ ਮੰਗੇਸੀਆ ਬੈਠਾ ਕੱਢ ਵਹੀ, ਵਹੀ ਆਖਦੇ ਹਨ ਖਾਤੇ ਨੂੰ, ਉਹ ਜਿਹੜਾ ਖਾਤਾ ਜਿਹਦੇ ਵਿੱਚ ਤੂੰ ਲੇਖ ਲਿਖ ਰਹੇ ਹੋ, ਚੰਗੇ ਲਿਖ ਲੈ ਜਾਂ ਭਾਵੇਂ ਮੰਦੇ ਲਿਖ, ਅੱਛੇ ਲਿਖ ਭਾਵੇਂ ਬੁਰੇ ਲਿਖ। ਤਾਂ ਬਾਬਾ ਫਰੀਦ ਕਹਿੰਦਾ, ਫਰੀਦਾ ਜੇ ਤੂੰ ਅਕਲ ਲਤੀਫ ਕਾਲੇ ਲਿਖ ਨਾ ਲੇਖ, ਜੇ ਲਿਖ ਬੈਠੇ ਤਾਂ ਆਪ ਨੜੇ ਗਿਰੀਬਾਨ ਮੇ ਸਿਰ ਨੀਵਾਂ ਕਰ ਵੇਖ। ਹੁਣ ਵੇਲਾ ਹੀ

ਆਪ ਬਖਸ਼ਾ ਲੈ, ਸੰਗਤ ਵਿੱਚ ਆ ਕੇ ਨਾਮ ਜਪ ਕੇ ਸੰਗਤ ਦੀ ਸੇਵਾ ਕਰਕੇ ਤੇਰੇ ਕੀਤੇ ਹੋਏ ਪਾਪ ਲੈ ਜਾਣਗੇ। ਜੇ ਇੱਥੇ ਨਹੀਂ ਬਖਸ਼ਾਵੇਂਗਾ ਤਾਂ ਫਿਰ ਦਰਗਾਹ ਵਿੱਚ ਤੇਰਾ ਲੇਖਾ ਖੜੋਤਾ ਹੈ। ਕਈ ਕਹਿੰਦੇ ਹਨ ਨਾ, ਇਹ ਜੱਗ ਮਿੱਠਾ ਅਗਲਾ ਕਿਸ ਡਿੱਠਾ, ਤੇ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਜੇ ਮੇਰੀ ਸੁਮਤੀ ਲੈਣੀ ਹੈ, ਕੋਈ ਆਮ ਬੰਦਾ ਆਖੇ ਤਾਂ ਬੇਸ਼ੱਕ

0: ਏਡੇ ਕੀਮਤੀ ਸਵਾਸ ਪਾਏ ਜਿਨ੍ਹਾਂ ਨਾਲ ਤੈਂ ਜਪਣਾ ਸੀ ਸ੍ਰੀ ਵਾਹਿਗੁਰੂ। ਉਸ ਮਾਲਕ ਨੂੰ ਹੀ ਵਿਸਾਰ ਬੈਠਾ, ਇੱਥੇ ਦੀ ਤਾਂ ਸੋਝੀ ਰਹੀ, ਇੱਥੇ ਤਾਂ ਚੰਗਾ ਘਰ ਬਣਾ ਲਿਆ, ਲੇਕਿਨ ਅਗਾਂ ਜਿਸ ਘਰ ਵਿੱਚ ਜਾ ਕੇ ਰਹਿਣਾ ਸੀ ਉਹਦਾ ਚੇਤਾ ਹੀ ਕੋਈ ਨਹੀਂ। ਸਾਧ ਸੰਗਤ ਬੋਲੋ ਸ੍ਰੀ, ਜੋ ਘਰ ਛੱਡ ਗਵਾਉਣਾ ਸੋ ਲੱਗਾ ਮਨ ਮਾਹੇ, ਜਿੱਥੇ ਜਾਏ ਤੁਧ ਵਰਤਣਾ ਤਿਸ ਕੀ ਚਿੰਤਾ ਨਹੀਂ। ਉਹ ਅੱਗੇ ਦੀ ਚਿੰਤਾ ਤੈਨੂੰ ਵਿਸਰ ਗਈ। ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਸੰਸਾਰ ਨੂੰ ਤਾਰਦੇ ਹੋਏ ਇੱਕ ਨਗਰ ਦੇ ਬਾਹਰ ਆ ਕੇ ਬੈਠੇ, ਕੀ ਵੇਖਿਆ? ਇੱਕ ਬਿਰਧ ਬਾਬਾ ਜੋ ਆਪਣੇ ਬੱਚਿਆਂ ਨੂੰ ਬੜੀ ਤਾੜਨਾ ਕਰ ਰਿਹਾ, ਇਹ ਕੰਮ ਕਰੋ ਉਹ ਕੰਮ ਕਰੋ, ਜੇ ਕੰਮ ਨਹੀਂ ਕਰੋਗੇ ਤਾਂ ਭੁੱਖੇ ਮਰ ਜਾਓਗੇ। ਤੇ ਇਸ ਬਿਰਧ ਬਾਬੇ ਤੇ ਧੰਨ ਗੁਰੂ ਨਾਨਕ ਪਾਤਸ਼ਾਹ ਦੀ ਨਜ਼ਰ ਪੈ ਗਈ ਤੇ ਆਖਿਆ, ਜਾ ਮਰਦਾਨੀਆਂ ਉਹ ਬਾਬੇ ਨੂੰ ਬਿਰਧ ਨੂੰ ਇੱਥੇ ਸਾਡੇ ਕੋਲ ਲੈ ਕੇ ਆ। ਮਰਦਾਨਾ ਗਿਆ, ਆਖਿਆ, ਬਾਬਾ ਤੈਨੂੰ ਪਰਮੇਸ਼ਵਰ ਦੇ ਰੂਪ ਧੰਨ ਗੁਰੂ ਨਾਨਕ ਪਾਤਸ਼ਾਹ ਜੋ ਇਸ ਵਕਤ ਜਗਤ ਨੂੰ ਤਾਰ ਰਹੇ ਹਨ, ਅੱਜ ਇਸ ਨਗਰ ਦੇ ਬਾਹਰ ਆਏ ਹਨ ਔਰ ਉਹਨਾਂ ਦੀ ਨਜ਼ਰ ਤੇਰੇ ਉੱਤੇ ਪੈ ਗਈ ਹੈ, ਉਹਨਾਂ ਨੇ ਤੈਨੂੰ ਆਪਣੇ ਪਾਸ ਬੁਲਾਇਆ। ਤੇ ਜਦੋਂ ਉਹ ਬਿਰਧ ਗਿਆ ਤੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਕਹਿਣ ਲੱਗੇ, ਆ ਬਿਰਧ ਬਾਬਾ ਹੁਣ ਤਾਂ ਘਰ ਦੇ ਜੰਜਾਲ ਛੱਡ ਦੇ, ਕਿਉਂਕਿ ਬਹੁਤ ਬੀਤੀ ਥੋੜੀ ਰਹੀ, ਬਹੁਤ ਬੀਤ ਗਈ ਹੈ, ਹੁਣ ਤਾਂ ਥੋੜੀ ਰਹਿ ਗਈ ਹੈ, ਪਤਾ ਨਹੀਂ ਕਿਸ ਵੇਲੇ ਮੌਤ ਦੀ ਛਲ ਆਵੇ ਤੇ ਆ ਇਸ ਬੂਟੇ ਨੂੰ ਰੋੜ ਕੇ ਲੈ ਜਾ। ਸਾਧ ਸੰਗਤ ਬੋਲੋ ਸ੍ਰੀ, ਹੁਣ ਪਰਮੇਸ਼ਵਰ ਦਾ ਨਾਮ ਜਪ ਲੈ, ਵੇਲਾ ਹੈ, ਜੇ ਨਾਮ ਜਪ ਲਵੇ ਤਾਂ ਅਸੀਂ ਤੈਨੂੰ ਮੁਕਤ ਕਰ ਦਿਆਂਗੇ। ਉਹ ਬਿਰਧ ਬਾਬਾ ਕਹਿਣ ਲੱਗਾ, ਪਾਤਸ਼ਾਹ ਆਪਣੀ ਮੁਕਤੀ ਤੁਸੀਂ ਆਪਣੇ ਕੋਲ ਰੱਖੋ, ਮੈਂ ਮੁਕਤ ਹੋਣਾ ਹੀ ਨਹੀਂ ਚਾਹੁੰਦਾ, ਕਿਉਂਕਿ ਜੇ ਮੈਂ ਨਾ ਹੋਵਾਂ ਤਾਂ ਘਰ ਦੇ ਆ ਕੰਮ ਕਾਰ ਕੌਣ ਕਰੇਗਾ, ਧੰਦੇ ਕੌਣ ਚਲਾਏਗਾ, ਆ ਮੇਰੇ ਪੁੱਤਰਾਂ ਨੂੰ ਤਾਂ ਕੋਈ ਸੋਝੀ ਨਹੀਂ। ਸਾਹਿਬ ਜੀ ਕਹਿਣ ਲੱਗੇ, ਅੱਛਾ ਬਈ ਤੇਰੀ ਮਰਜ਼ੀ, ਅਸੀਂ ਤਾਂ ਹੁਣ ਬਚਨ ਕਰ ਦਿੱਤਾ ਹੈ ਤੈਨੂੰ ਮੁਕਤ ਕਰਨ ਦਾ, ਲੇਕਿਨ ਹੁਣ ਜਦੋਂ ਤੂੰ ਕਵੇਂਗਾ ਨਾ ਮੁਕਤ ਕਰ ਤਾਂ ਕਰਾਂਗੇ। ਸਾਧ ਸੰਗਤ ਬੋਲੋ ਸ੍ਰੀ। ਸਾਹਿਬ ਜੀ ਚਲੇ ਗਏ, ਕੁਝ ਸਮਾਂ ਪਾ ਕੇ ਮੁੜ ਉਸ ਨਗਰ ਵਿੱਚੋਂ ਲੰਘੇ। ਉਸ ਬਿਰਧ ਬਾਬੇ ਦੇ ਪਰਿਵਾਰ ਨੇ ਗੁਰੂ ਨਾਨਕ ਪਾਤਸ਼ਾਹ ਨੂੰ ਪਛਾਣ ਲਿਆ। ਬਿਰਧ ਬਾਬੇ ਦੇ ਲੜਕੇ ਧੰਨ ਗੁਰੂ ਨਾਨਕ ਪਾਤਸ਼ਾਹ ਨੂੰ ਆਪਣੇ ਘਰ ਲਿਆਏ, ਆਖਿਆ, ਮਹਾਰਾਜ ਤੁਸੀਂ ਉਹੀ ਹੋ ਜੋ ਸਾਡੇ ਆ ਬਜ਼ੁਰਗ ਪਿਤਾ ਨੂੰ ਉਪਦੇਸ਼ ਦਿੱਤਾ ਸੀ ਕਿ ਨਾਮ ਜਪ ਲੈ ਮੈਂ ਤੈਨੂੰ ਮੁਕਤ ਕਰ ਦਿਆਂਗਾ। ਪਾਤਸ਼ਾਹ ਕਹਿਣ ਲੱਗੇ, ਹਾਂ, ਕਿੱਥੇ ਹੈ ਉਹ? ਅੰਤਰਜਾਮੀ ਸਭ ਕੁਝ ਜਾਣਦੇ ਹੋ। ਆਖਿਆ, ਕਿੱਥੇ ਹੈ ਉਹ? ਤਾਂ ਪਰਿਵਾਰ ਦਿਆਂ ਨੇ ਆਖਿਆ, ਜੀ ਉਹ ਤਾਂ ਕੁਝ ਸਾਲ ਹੋ ਗਏ ਹਨ, ਉਹ ਤਾਂ ਗੁਜ਼ਰ ਗਏ ਹਨ। ਸਾਹਿਬ ਜੀ ਕਹਿਣ ਲੱਗੇ, ਅੱਛਾ, ਅੰਤਰ ਧਿਆਨ ਹੋ ਕੇ ਜਾਂ ਤੱਕਿਆ ਤਾਂ ਗੁਰੂ ਨਾਨਕ ਪਾਤਸ਼ਾਹ ਨੇ ਕਿ ਉਹ ਬਿਰਧ ਬਾਬਾ ਇਹਨਾਂ ਦੇ ਹੀ ਘਰ ਬਲਦ ਦੀ ਜੂਨ ਪਾ ਕੇ, ਬੈਲ ਦੀ ਜੂਨ ਪਾ ਕੇ ਖੜੋਤਾ ਹੈ। ਸਾਧ ਸੰਗਤ ਬੋਲੋ ਸ੍ਰੀ। ਸਾਹਿਬ ਜੀ ਨੇ ਮਰਦਾਨੇ ਨੂੰ ਆਖਿਆ, ਜਾ ਉਹ ਸਾਹਮਣੇ ਬੈਲ ਖੜੋਤਾ ਨਾ, ਉਹਦੇ ਕੰਨ ਵਿੱਚ ਪਿਛਲੇ ਜਨਮ ਦੀ ਸੋਝੀ ਪਾ, ਆਖ ਤੈਨੂੰ ਗੁਰੂ ਨਾਨਕ ਪਾਤਸ਼ਾਹ ਆਏ ਹਨ ਮੁਕਤ ਕਰਨ ਵਾਸਤੇ, ਜੇ ਤੂੰ ਆਖੇ ਤਾਂ ਕਰ ਦੇਈਏ। ਉਹਨੇ ਸਿਰ ਹਿਲਾਇਆ ਜਿਵੇਂ ਕਹਿੰਦਾ ਹੋਵੇ ਕਿ ਮੈਂ ਮੁਕਤ ਨਹੀਂ ਹੋਣਾ ਚਾਹੁੰਦਾ, ਕਿਉਂਕਿ 500 ਦਾ ਤਾਂ ਜੇ ਮੈਂ ਮਰ ਗਿਆ 500 ਦਾ ਤਾਂ ਇਹ ਨੁਕਸਾਨ ਹੋਵੇਗਾ ਪਰਿਵਾਰ ਨੂੰ, ਤੇ 500 ਦਾ ਨਵਾਂ ਬੈਲ ਲਿਆਉਣਾ ਪਵੇਗਾ, ਮੈਂ ਮੁਕਤ ਨਹੀਂ ਹੋਣਾ ਚਾਹੁੰਦਾ। ਪਾਤਸ਼ਾਹ ਹੱਸੇ, ਕਹਿਣ ਲੱਗੇ, ਚੱਲ ਮਰਦਾਨੀਆਂ, ਅਜੇ ਇਸਨੇ ਹੋਰ ਮੋਹ ਦੀਆਂ ਚਪੇੜਾਂ ਖਾਣੀਆਂ। ਕੁਝ ਸਮਾਂ ਬਾਅਦ ਗੁਰੂ ਨਾਨਕ ਪਾਤਸ਼ਾਹ मुड उथों दी लंगे तां की वेख्या आ बिरद बाबे दी आत्मा कुत्ते दी जूनी विच घर दे बाहर खड़ोती हुई है, कुत्ता बनिया पे। साहब जी कहन लगे आ मर्दानिया आ जेड़ा आ कूकर बैठा है ना कुत्ता, आ पता ही कौन, आ पिछले जन्म विच ओही बिरद बाबा है। पातशाह इस हालत विच आख्या हां हुण भी जाके पुछ ले जे मुक्त कर दईए इस नूं। मर्दाने ने पिछले जन्म दी सोजी दे के उसदे कन विच याद कराया ते ओ इवें भोकिया जिवें कहिंदा होवे ना महाराज मैं अजे भी मुक्त नहीं होना चाहुंदा, क्योंकि मेरे जिहड़े लड़के हन ओ ऐसे अणभोल हन, जो सौंदे हन उहनां दी नींद ही नहीं खुलदी, ते मैं इस वास्ते बाहर खड़ोता हां पैरे ते कि कोई घर दा धन ना लुट के लै जावे। साध संगत बोलो श्री
1: वाहेगुरु।
0: साहब जी हसे आख्या चल मर्दानिया अजे होर जूनिया पाल। कुछ समय बाद जो एक मरन लगा ख्याल उस थां ते गया जिथे घर विच तन दबिया सी, ते सप दी जूनी पा के उस तन ते जा बैठा। एक दिन घर कोई नहीं सी, आ जितने आदमी सन खेतां विच गए सन, माइयां बीबियां कपाह चुनन गईयां सन, एक गोदी दे बच्चे नूं पंगूड़े विच पा गई, ते जदों ओ पिछों बच्चा रोया ए मोह दा मारिया होया कि मैं जाके बच्चे दा मन परचावां, खुड विचों निकलिया रस्सी दे राहीं उतरदा होया पलंग ते पंगूड़े विच आ रिहा, ए नहीं समझिया कि मैं सप दी जून विच हां। ताईं किसे ने वेख लिया, लठा नाल मार मार के थां ते खत्म कर दिता। गुरु नानक पातशाह चौजी प्रीतम संसार नूं तारदे होए कुछ वरिया बाद मुड़ उस नगर विचों दी लंघे तां की वेख्या ए बिरद बाबे दी आत्मा एक कीड़े दा रूप धार के गंदी नाली विच पई होई है। साध संगत बोलो श्री
1: वाहेगुरु।
0: साहब जी ने आख्या मर्दानिया आ जेड़ा कीड़ा नाली विच पे है ना, इस नूं बाहर कट। ओ पातशाह इस कीड़े नाल तेरा की कम है? मर्दानिया कम है। मर्दाने ने टके दे नाल कीड़े नूं बाहर कढ़िया, साहब जी ने उत्ते जल पुआया, अपनी तली ते रख के पिछले जन्म दी ज्ञात दे के आख्या क्यों बिरद बाबा तेनू हुण भी मुक्त कर दिए जा हुण भी जोनियां भोगणियां ने। साध संगत बोलो श्री
1: वाहेगुरु।
0: उस वेले शरीर कड़कड़ा के साहब जी ने ज्ञात जो सोजी जो दे दिती सी, ते फिर आवाज आई पातशाह मेनू हुण मुक्त कर दे, मैं इस मोह दे किचड़ विच पै के बलद दी कुत्ते दी सप दी कीड़ा आदक जूनियां पाईयां, आ जिन्हां दे वास्ते मैं एडे पाप कीते, जिन्हां दे खातर मैं लोकां नूं धोखे दे दे के धन कट्ठा कीता, ओ परिवार दा कोई भी संबंधी मेरे नाल ना निभिया, इस वास्ते पातशाह जी हुण कृपा करो, बहुते फिर बहे किरपन को अब किछ कृपा कीजे, हुण कृपा करके बख्श लो। साहब जी भी कहंदे हन ना बाणी विच बहुते फिर बहे किरपन को अब किछ कृपा कीजे, हुण कृपा करो पातशाह जीओ हुण मुक्ति दिओ। तां साहब जी ने जल दे छट्टे दे के आप निरंकार दा रूप संतान गुरु नानक पातशाह पशु परेत मुगद को तारे, पाहन पार उतारे, किस किस नु नहीं तारे, आ कीड़े ऊपर भी जल दे छट्टे मार के आख्या जप श्री वाहेगुरु, तुसी भी जपो सारे श्री
1: वाहेगुरु।
0: सतनाम श्री वाहेगुरु दे छट्टे मार के जदों उस कीड़े नु साहब जी दी नजर पई तां ओ कीड़े दी जून छड के बिरद बाबा दिव मूरत धार के गुरु नानक पातशाह दे अगे आ खड़ोता। सारे ही परिवार दे संबंधी लोक पिंड दे वासी इकट्ठे हो के आ चोज वेख रहे हन। आवाज आई बिरद बाबे दी उस रूप विचों परिवार दियां नूं आख्या आ जो महापुरख आए हन ए रब दे रूप हन, ਗੁਰੂ ਨਾਨਕ ਪਾਤਸ਼ਾਹ ਨਿਰੰਕਾਰ ਦਾ ਰੂਪ ਹੈ, ਇਹਨਾਂ ਦੇ ਚਰਨਾਂ ਵਿੱਚ ਪਾਓ ਤਾਂ ਤੁਹਾਡੀ ਕਲਿਆਣਤਾ, ਇਹਨਾਂ ਦਾ ਬਚਨ ਮੰਨੋਗੇ ਤੁਹਾਨੂੰ ਸਾਰੇ ਸੁੱਖ ਪ੍ਰਾਪਤ ਹੋਣਗੇ। ਇਸ ਵਾਸਤੇ ਸਾਹਿਬ ਧੰਨ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਹਨ, ਨਾਨਕ ਆਖੇ ਰੇ ਮਨ ਸੁਣੀਏ ਸਿੱਖ ਸਹੀ, ਲੇਖਾ ਰੱਬ ਮੰਗੇਸੀਆ ਬੈਠਾ ਕੱਢ ਵਈ। ਇਹਨਾਂ ਸਵਾਸਾਂ ਦੇ ਨਾਲ ਦਿਹਾੜੀ ਤੈਨੂੰ 24,000 ਸਵਾਸ ਮਿਲਦੇ ਹਨ, ਉਹਨਾਂ ਸਵਾਸਾਂ ਨੂੰ ਜਪ ਜਪ ਕੇ ਸਫਲ ਕਰ। ਧੰਨ ਬਾਬਾ ਆਨੰਦ ਸਿੰਘ ਜੀ ਮਹਾਰਾਜ ਕਲੇਰਾਂ ਵਾਲੇ, ਆਪ ਕਿਆ ਕਰਦੇ ਸਨ, ਦਿਹਾੜੀ ਇੱਕ ਪਾਠ ਸੁਖਮਨੀ ਸਾਹਿਬ ਦਾ ਕਰ ਲੈ, ਤੇਰੇ ਦਿਨ ਦੇ ਲਿੱਤੇ ਹੋਏ 24,000 ਸਵਾਸ ਸਫਲ ਹੋ ਜਾਣਗੇ। ਸਾਧ ਸੰਗਤ ਬੋਲੋ ਸ੍ਰੀ
1: ਵਾਹਿਗੁਰੂ।
0: ਤੇ ਫਿਰ ਆਪ ਬੜੇ ਪਿਆਰ ਨਾਲ ਕਿਆ ਕਰਦੇ ਸਨ, ਜੇ ਕੋਈ 6 ਮਾਲਾਂ ਪਹਿਲੀ ਪੌੜੀ ਦੀਆਂ ਰੋਜ਼ ਕਰ ਲਵੇ ਨਾ, ਮੇਰਾ ਤੇ ਗੁਰੂ ਨਾਨਕ ਉਹਦਾ ਜਾਮਨ ਹੋਇਆ, ਮੈਂ ਨਰਕਾਂ ਵਿੱਚ ਨਹੀਂ ਜਾਣ ਦੇਵਾਂਗਾ। ਪਿਆਰੀ ਸਾਧ ਸੰਗਤ ਜੀਓ, ਆ ਮਨੁੱਖਾ ਜੀਵਨ ਜੋ ਮਿਲਿਆ ਨਾ, ਆ ਜਿਸ ਤਰ੍ਹਾਂ ਇੱਥੇ ਆਪਣਾ ਘਰ ਬਣਾਇਆ, ਅੱਗਾਂ ਵੀ ਘਰ ਦੀ ਸੋਚੋ। ਜੋ ਘਰ ਛੱਡ ਗਵਾਉਣਾ, ਸੋ ਲੱਗਾ ਮਨ ਮਾਹੇ, ਜਿੱਥੇ ਜਾਏ ਤੁਧ ਵਰਤਣਾ, ਤਿਸ ਕੀ ਚਿੰਤਾ ਨਾ। ਉੱਥੇ ਤਾਂ ਸਾਹਿਬ ਜੀ ਕਹਿੰਦੇ ਨੇ, ਕੂੜ ਨਿਖੁੱਟੇ ਨਾਨਕਾ ਓੜਕ ਸੱਚ ਰਹੀ। ਉੱਥੇ ਜਿਹੜੇ ਕੁੜਿਆਰ ਹਨ ਉਹਨਾਂ ਨੂੰ ਥਾਂ ਨਹੀਂ ਮਿਲਣੀ, ਉੱਥੇ ਤਾਂ ਸਚਿਆਰਾਂ ਨੂੰ ਥਾਂ ਮਿਲੇਗੀ। ਭਾਵੇਂ ਕੋਈ ਵੀ ਹੋਵੇ, ਕਿਸੇ ਜਾਤੀ ਦਾ ਹੋਵੇ, ਕਿਸੇ ਮਜ਼ਹਬ ਦਾ ਹੋਵੇ, ਕਿਸੇ ਧਰਮ ਦਾ ਹੋਵੇ, ਜੇ ਉਸਨੂੰ ਪਰਮਾਤਮਾ ਨੂੰ ਯਾਦ ਕੀਤਾ, ਗੁਰੂ ਨਾਨਕ ਪਾਤਸ਼ਾਹ ਦੀ ਆਰਾਧਨਾ ਕੀਤੀ ਹੈ, ਨਾਮ ਜਪਿਆ, ਤਾਂ ਕਬੀਰ ਜੀ ਨਿਰਣਾ ਕਰਦੇ ਹਨ ਗੁਰਬਾਣੀ ਵਿੱਚ ਕਿ ਕੋਈ ਗਾਵੈ ਕੋ ਸੁਣੈ ਹਰ ਨਾਮਾ ਚਿਤ ਲਾਏ, ਉਹ ਕਬੀਰ ਸੰਸਾਰ ਨਹੀਂ ਅੰਤ ਪਰਮ ਗਤ ਪਾਏ। ਇਸ ਵਾਸਤੇ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਹਨ, ਹੁਣ ਵੇਲਾ ਹੀ ਮੇਰੀ ਇੱਕ ਸਿੱਖਿਆ ਲੈ ਲੈ। ਦੁਨਿਆਵੀ ਸਿੱਖਿਆ ਤਾਂ ਲੈਂਦਾ ਹੈ ਨਾ, ਇੱਕ ਮੇਰੀ ਸਿੱਖਿਆ ਵੀ ਲੈ ਲੈ। ਨਾਨਕ ਆਖੇ ਰੇ ਮਨ ਸੁਣੀਏ।

0: ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: You are listening to CNET Radio.
0: ਵਾਹਿਗੁਰੂ ਜੀ।

ਹਨ। ਸਾਹਿਬ ਫਰਮਾਨ ਕਰਦੇ ਹਨ ਕਿ ਇਹ ਸਾਰਾ ਕੁਛ ਪਰਮੇਸ਼ਵਰ ਦੀ ਕਿਰਪਾ ਨਾਲ ਗੁਰੂ ਤੋਂ ਹੀ ਪ੍ਰਾਪਤ ਹੁੰਦਾ ਹੈ।

आठ पहर हर त्याय के मन इच पुजाई, मन इच पुजाई।

ਉਹਨਾਂ ਦੀ ਸ਼ਰਨ ਵਿੱਚੋਂ ਕੁਝ ਲੈਣਾ ਚਾਹੁੰਦਾ। ਵਾਰ ਨੇ ਬਲਿਹਾਰ ਨੇ ਜਾਵਾਂ ਉਹਨਾਂ ਤੋਂ ਜਿਹੜੇ ਭਰਪੂਰ ਢੰਗ ਨਾਲ ਪੂਰੇ ਦੇ ਪੂਰੇ ਗੁਰੂ ਚਰਨਾਂ ਨਾਲ ਰੱਖਦੇ ਨੇ, ਮਨ ਕਰਕੇ ਵੀ ਤਨ ਕਰਕੇ ਵੀ, ਤਨ ਕਰਕੇ ਸਮੁੱਚੇ ਤੌਰ ਤੇ ਨਹੀਂ, ਤਨ ਦੇ ਇਕੱਲੇ ਅੰਗ ਅੰਗ ਕਰਕੇ ਗੁਰੂ ਨਾਲ ਜੁੜੇ, ਕੰਨਾਂ ਨਾਲ ਜਿਨ੍ਹਾਂ ਨੇ ਗੁਰੂ ਪਾਸੋਂ ਪਰਮੇਸ਼ਰ ਦੀ ਬਾਤ ਸੁਣੀ, ਗੁਰੂ ਹਜ਼ੂਰੀ ਚ ਪਰਮੇਸ਼ਰ ਦੀ ਗੱਲ ਸੁਣੀ, ਇਸ ਗੁਰਬਾਣੀ ਜਿਨ ਤੂੰ ਸੁਣਿਆ। ਬੜਾ ਔਖਾ ਕੰਮ ਕੀਤਾ, ਗੱਲ ਤਾਂ ਸਧਾਰਨ ਬੰਦੇ ਦੀ ਸੁਣਨੀ ਬੜੀ ਔਖੀ ਹੁੰਦੀ ਤੇ ਕਈ ਵਾਰੀ ਬੰਦਾ ਪੂਰੀ ਤਰ੍ਹਾਂ ਨਹੀਂ ਸੁਣਦਾ, ਕਹਿੰਦਾ ਇੱਕ ਵਾਰੀ ਫੇਰ ਦੱਸੀ ਮੈਨੂੰ ਸਮਝ ਨਹੀਂ ਆਈ। ਸੁਣਦਾ ਸੁਣਦਾ ਗੈਰ ਹਾਜ਼ਰ ਹੋ ਜਾਂਦਾ। ਜੇ ਤਾਂ ਮਤਲਬ ਦੀ ਗੱਲ ਹੋਵੇ ਤੇ ਬੰਦਾ ਕਈ ਵਾਰੀ ਦੁਬਾਰਾ ਪੁੱਛ ਕੇ ਵੀ ਸੁਣਦਾ, ਜੇ ਮਤਲਬ ਦੀ ਨਾ ਹੋਵੇ ਬੜਾ ਦੁਖੀ ਹੁੰਦਾ, ਕਹਿੰਦਾ ਕਿਹੜੇ ਵੇਲਾ ਹੋਵੇ ਗੱਲ ਕਰਨ ਵਾਲਾ ਚੁੱਪ ਕਰੇ ਜਾਣ ਛੁੱਟੇ। ਗੱਲ ਸੁਣਨੀ ਬੜੀ ਔਖੀ ਗੱਲ ਹੈ ਤੇ ਸਰੋਤੇ ਦਾ ਮੁੱਲ ਬੜਾ। ਗੱਲ ਕਰਨ ਵਾਲਾ ਜਿੰਨਾ ਮਰਜ਼ੀ ਬੋਲੀ ਜਾਏ, ਜੇ ਸੁਣਨ ਵਾਲਾ ਸੁਣ ਨਹੀਂ ਰਿਹਾ ਉਹਦੀ ਗੱਲ ਹਵਾ ਵਿੱਚ ਰਲਦੀ ਚਲੀ ਜਾਏ। ਬੰਦਾ ਲੈ ਕੇ ਖਲੋਤਾ ਤੀਰ ਕਮਾਨ, ਉਹ ਤੀਰ ਚਲਾਈ ਚਲਿਆ ਜਾ ਰਿਹਾ, ਸਾਹਮਣੇ ਨਿਸ਼ਾਨਾ ਹੀ ਕੋਈ ਨਹੀਂ, ਏਮ ਕੋਈ ਨਹੀਂ, ਤੀਰ ਹਵਾ ਵਿੱਚ ਉੱਡਦੇ ਹੋਏ ਪੇਟ ਟਿਕਾਣੇ ਡਿੱਗਦੇ ਚਲੇ ਜਾਣ ਕੇ ਉਹਨਾਂ ਦਾ ਕੋਈ ਮੁੱਲ ਨਹੀਂ ਪੈਂਦਾ। ਹਾਂ, ਨਿਸ਼ਾਨੇ ਤੇ ਵਜੇ ਹੋਏ ਤੀਰ ਦਾ ਕੋਈ ਮੁੱਲ ਹੈ, ਨਿਸ਼ਾਨਾ ਸਾਹਮਣੇ ਹੈ ਤੀਰ ਦਾ ਮੁੱਲ ਹੈ, ਗੋਲੀ ਦਾ ਮੁੱਲ ਹੈ, ਸਰੋਤਾ ਸਾਹਮਣੇ ਹੈ ਬੋਲੀ ਦਾ ਮੁੱਲ ਹੈ। ਜੇ ਸੁਣਨ ਵਾਲਾ ਕੋਈ ਨਹੀਂ ਤੇ ਬੋਲੀ ਦਾ ਮੁੱਲ ਕੋਈ, ਤੇ ਜੇ ਸੁਣ ਕੇ ਅਣ ਸੁਣਿਆ ਹੀ ਕਰਨ ਵਾਲਾ ਸਾਹਮਣੇ ਬੈਠਾ ਹੋਵੇ ਤਾਂ। ਕਬੀਰ ਜੀ ਨੇ ਬੜੀ ਸੋਹਣੀ ਗੱਲ ਕਹੀ, ਕਹਿੰਦੇ ਨੇ ਸਾਚਾ ਸਤਿਗੁਰ ਕਿਆ ਕਰੇ, ਕਬੀਰ ਸਾਚਾ ਸਤਿਗੁਰ ਕਿਆ ਕਰੇ, ਜੋ ਸਿੱਖਾਂ ਮੈਂ ਚੂਕ ਜਿਹਨਾਂ ਸੁਣੀ ਨੀ ਗੱਲ, ਅੰਧੇ ਏਕ ਨਾ ਲਾ ਗਈ ਜੋ ਬਾਂਸ ਬਜਾਈਏ ਫੂਕ, ਸੁਣੀ ਗਿਆ ਤੇ ਸੁਣ ਕੇ ਦੂਜੇ ਕੰਨੋਂ ਕੱਢੀ ਗਿਆ, ਸਰੋਤਾ ਨਾ ਬਣਿਆ ਗੱਲ ਕੋਈ ਨਾ ਬਣੀ। ਗੁਰੂ ਕੀ ਕੀਮਤੀ ਬਾਤ ਵੀ ਸਰੋਤਾ ਨਾ ਬਣਨ ਕਰਕੇ ਅਜਾਈ ਗਈ। ਸਰੋਤੇ ਬਣਨਾ, ਜਿਹੜੇ ਸਰੋਤੇ ਬਣੇ ਨੇ, ਮਹਾਰਾਜ ਕਹਿੰਦੇ ਨੇ ਮੈਂ ਵਾਰ ਨੇ ਜਾਵਾਂ ਉਹਨਾਂ, ਇਸ ਗੁਰਬਾਣੀ ਜਿਣ ਤੂੰ ਸੁਣਿਆ

ਉਹੀ ਵੱਡੇ ਲੋਕ ਨੇ ਜਿਨ੍ਹਾਂ ਦਾ ਮੱਥਾ ਗੁਰੂ ਚਰਨਾਂ ਤੇ ਜਾ ਲੱਗਾ, ਜਿਹੜੇ ਗੁਰੂ ਅੱਗੇ ਨਿਉਂਦੇ ਨੇ, ਆਪਣੇ ਆਪ ਨੂੰ ਸਫਲਾਉਂਦੇ, ਹੱਥ ਪੈਰ ਸਫਲੇ ਕਰਦੇ, ਜਿਹੜੇ ਮਨ ਕਰਕੇ ਵੀ ਨਿਉਂਦੇ, ਸਿਰ ਕਰਕੇ ਵੀ ਨਿਉਂਦੇ, ਮੱਥਾ ਵੀ ਜਾ ਲੱਗਾ ਗੁਰੂ ਚਰਨਾਂ ਨਾਲ, ਮਨ ਵੀ ਲੱਗ ਗਿਆ ਗੁਰੂ ਚਰਨਾਂ ਨਾਲ। ਆਪਾਂ ਰੋਜ਼ ਪੜ੍ਹਦੇ ਆਏ ਸੋਦਰ ਦੇ ਪਾਠ ਤੋਂ ਉਪਰੰਤ ਪੜ੍ਹੇ ਜਾਣ ਵਾਲੇ ਸ਼ਬਦਾਂ ਵਿੱਚ, ਅੰਤਰ ਗੁਰ ਆਰਾਧਨਾ ਜੇਵਾ ਜਪ ਗੁਰਨਾਮ ਨੇਤਰੀ ਸਤਿਗੁਰ ਪੇਖਣਾ। ਮਨ ਤੋਂ ਗੱਲ ਸ਼ੁਰੂ ਕੀਤੀ, ਸਾਰੇ ਸਰੀਰ ਨੂੰ ਇਸ ਰੰਗਣ ਚ ਰੰਗ ਲੈਣ ਦੀ ਜਾਚ ਬਖਸ਼ਿਸ਼ ਕੀਤੀ। ਅੰਤਰ ਗੁਰ ਆਰਾਧਨਾ ਜੇਵਾ ਜਪ ਗੁਰਨਾਮ ਨੇਤਰੀ ਸਤਿਗੁਰ ਪੇਖਣਾ, ਸ਼੍ਰਵਣੀ ਸੁਣਨਾ ਗੁਰਨਾਮ ਸਤਿਗੁਰ ਸੇਤੀ ਰਤਿਆਂ ਦਰਗਹਿ ਪਾਈ ਠਾ। ਉਸਤਤ ਮਨ ਮੈਂ ਕਰ ਨਿਰੰਕਾਰ, ਕਰ ਮਨ ਮੇਰੇ ਸਤ ਵਿਵਹਾਰ, ਨਿਰਮਲ ਰਸਨਾ ਅੰਮ੍ਰਿਤ ਪੀਓ, ਸਦਾ ਸੁਹੇਲਾ ਕਰ ਲਹਿ ਜੀਓ, ਨੈਨੋ ਪੇਖ ਠਾਕੁਰ ਕਾ ਰੰਗ, ਸਾਧ ਸੰਗ ਬਿਨਸੇ ਸਭ ਸੰਗ, ਚਰਨ ਚਲੋ ਮਾਰ ਗੋਬਿੰਦ, ਮਿਟੇ ਪਾਪ ਜਪੀਏ ਹਰ ਬਿੰਦ, ਕਰ ਹਰ ਕਰਮ ਹੱਥਾਂ ਨਾਲ ਰੱਬ ਦੇ ਕੰਮ। ਰੱਬ ਦੇ ਕਿਹੜੇ ਕੰਮ ਬੰਦੇ ਤੋਂ ਥੋੜੇ ਪਏ, ਹੱਥਾਂ ਨਾਲ ਉਹ ਕੰਮ ਕਰ ਜਿਹੜੇ ਕਰਕੇ ਤੇਰਾ ਭਲਾ ਹੋ ਜਾਏ। ਰੱਬ ਦੇ ਇਹੀ ਕੰਮ ਨੇ ਕਿ ਤੇਰਾ ਭਲਾ ਹੋ ਜਾਏ, ਵਾਹਿਗੁਰੂ ਦੇ ਇਹੀ ਕੰਮ ਨੇ ਤੇਰੇ ਗੋਚਰੇ ਕਿ ਤੂੰ ਜੋ ਜਿਸ ਕੰਮ ਵਾਸਤੇ ਤੈਨੂੰ ਹੱਥ ਬਖਸ਼ਿਸ਼ ਕੀਤੇ ਗਏ ਨੇ, ਤੂੰ ਉਹਨਾਂ ਹੱਥਾਂ ਨੂੰ ਉਹ ਕੰਮ ਕਰਕੇ ਸਫਲੇ ਕਰ। ਕਿਉਂਕਿ ਮਹਾਰਾਜ ਤਾਂ ਸਪਸ਼ਟ ਕਹਿੰਦੇ, ਮਤ ਭੁਲੇਖੇ ਚ ਰਹਿ ਜਾਈ, ਤੈਨੂੰ ਕਿਸ ਕੰਮ ਵਾਸਤੇ ਕਿਹੜਾ ਅੰਗ ਮਿਲਿਆ ਤੈਨੂੰ ਭੁਲੇਖਾ ਨਾ ਰਹਿ ਜਾ। ਨੇਤਰੋ ਮੇਰੇ ਹੋ ਹਰ ਤੋਂ ਮੈਂ ਜੋਤ ਧਰੀ, ਹਰ ਬਿਨ ਅਵਰ ਨਾ ਦੇਖੋ ਕੋਈ, ਜੋਤ ਤਾਂ ਇਸ ਕਰਕੇ ਧਰੀ ਗਈ ਤੈਨੂੰ ਸਾਰੇ ਪਾਸੇ ਵਾਹਿਗੁਰੂ ਨਗਰ ਆ। ਇਹ ਸਰਵਨੋ ਮੇਰੇ ਹੋ ਸਾਚੇ ਸੁਣਨੇ ਨੂੰ ਪਠਾ, ਇਹ ਰਸਨਾ ਤੂੰ ਅਨਰਸ ਰਾਜ ਰਹੀ ਤੇਰੀ ਪਿਆਸ ਨਾ ਜਾਏ, ਕਿਹੜੇ ਪਾਸੇ ਲੱਗੀ ਹਰ ਰਸ ਕਾ ਤੂੰ ਚਾਖ ਹੈ ਸਾਧ, ਚਾਖਤ ਹੋਏ ਰਹੇ ਬਿਸਮਾਦ, ਤੈਨੂੰ ਸਵਾਦ ਆ ਜਾਵੇ ਵਾਹਿਗੁਰੂ ਜਪ ਕੇ ਤਾਂ ਵੇ। ਤੈਨੂੰ ਇਹ ਰਸ ਲੈਣ ਵਾਸਤੇ ਲਾਇਆ ਸੀ, ਇਹ ਸਵਾਦ ਲੈਣ ਵਾਸਤੇ ਲਾਈ ਸੀ, ਸਵਾਦ ਦੀ ਬਿਰਤੀ ਤੇਰੇ ਚ ਭਰੀ ਇਸ ਕਰਕੇ ਸੀ ਤੂੰ ਕਿਸੇ ਪਾਸਿਓ ਸਵਾਦ ਲਵੇ ਪਰ ਸਿਮਰਨ ਵਿੱਚੋਂ ਸਵਾਦ। ਮਨ ਕਰਕੇ ਤਨ ਕਰਕੇ ਗੁਰੂ ਕਾ ਸਿੱਖ ਗੁਰੂ ਨਾਲ ਜੁੜ ਜਾਵੇ, ਬਹੁਤ ਵੱਡਾ ਹੈ, ਬਹੁਤ ਮਹਾਨ ਹੈ, ਅਸਲੀ ਪੂਰਾ ਪ੍ਰਧਾਨ ਉਹ ਹੈ। ਸਦ ਬਲਿਹਾਰੀ ਤਿਨਾ ਜੇ ਸੁਣਤੇ ਹਰ ਕਥਾ, ਗੁਰੂ ਕੀ ਬਾਤ ਨਿਰੰਕਾਰ ਦੀ ਗੱਲ, ਪੂਰੇ ਤੇ ਪ੍ਰਧਾਨ ਨਿਵਾਵੇ ਪ੍ਰਭ ਮੱਥਾ, ਪ੍ਰਭੂ ਦੇ ਚਰਨਾਂ ਤੇ ਪ੍ਰਭੂ ਦੀ ਦਰਗਾਹ ਵਿੱਚ ਉਸਨੂੰ ਹਾਜ਼ਰ ਨਾਜ਼ਰ ਜਾਣ ਕੇ ਇਹਨਾਂ ਦਾ ਮੱਥਾ ਚੁੱਕਦਾ। ਹਰ ਜਸ ਲਿਖੇ ਬੇਅੰਤ ਸੋਹੇ ਸੇ ਹੱਥਾ, ਚਰਨ ਪੁਨੀਤ ਪਵਿੱਤਰ, ਉਹ ਬੜੇ ਪਵਿੱਤਰ ਚਰਨ ਨੇ, ਚਾਲੇ ਪ੍ਰਭ ਪੱਥਾ, ਜਿਹੜੇ ਪ੍ਰਭੂ ਦੇ ਪੰਥ ਤੇ ਪ੍ਰਭੂ ਦੇ ਮਾਰਗ ਤੇ ਚੱਲ ਕੇ ਜਾਂਦੇ, ਗੁਰੂ ਕੇ ਦਰ ਤੱਕ ਜਿਹੜੇ ਲੈ ਕੇ ਆਉਂਦੇ, ਬੜੇ ਪਵਿੱਤਰ ਚਰਨ ਨੇ।

ਜੋ ਤੇਰੇ ਮਾਰਗ ਚਾਲੇ, ਜੋ ਤੇਰੇ ਰਾਹ ਤੇ ਚੱਲੇ ਨੇ, ਉਹਨਾਂ ਦੇ ਚਰਨ ਧੋ ਧੋ ਕੇ ਪੀਵਾਂ, ਉਹਨਾਂ ਦਾ ਭਰਪੂਰ ਸਤਿਕਾਰ ਕਰਾਂ, ਉਹਨਾਂ ਦਾ ਆਦਰ ਕਰਾਂ। ਉਹਨਾਂ ਦੇ ਆਦਰ ਵਿੱਚੋਂ ਮੈਨੂੰ ਵੀ ਕੁਛ ਮਿਲਣ ਦੀ ਆਸ ਹੈ। ਤੁਸੀਂ ਵੇਖਿਆ ਲੋਕ ਧਨਵਾਨਾਂ ਦਾ ਆਦਰ ਕਰਦੇ, ਕਾਹਦੇ ਲਈ ਕਰਦੇ? ਜਿਹਦੇ ਕੋਲ ਧਨ ਹੋਵੇ ਨਾ, ਲੋਕ ਅੱਗੇ ਪਿੱਛੇ ਫਿਰਦੇ। ਪਾਵਨ ਬਾਣੀ ਵਿੱਚ ਵੀ ਇਸ ਦੀ ਸ਼ਾਦੀ ਬਣੀ ਹੈ। ਸਾਹਿਬ ਕਹਿੰਦੇ ਨੇ, ਜੋ ਸਰਧਨ ਨਿਰਧਨ ਕਹਿ ਜਾਏ, ਦੀਆ ਆਦਰ ਲੀਆ ਬੁਲਾਏ। ਜੀ ਆਇਆਂ ਨੂੰ ਕਹੇਗਾ, ਨਿਰਧਨ ਨੂੰ ਕਿਉਂ ਨੀ ਆਦਰ ਦਿੰਦੇ? ਨਿਰਧਨ ਆਦਰ ਕੋਈ ਨਾ ਦੇ, ਲਾਖ ਯਤਨ ਕਰੇ ਉਹ ਚਿੱਤ ਨਾ ਤੈ। ਜੋ ਸਰਧਨ ਨਿਰਧਨ ਕਹਿ ਜਾਏ, ਦੀਆ ਆਦਰ ਲੀਆ ਬੁਲਾਏ। ਜੋ ਨਿਰਧਨ ਸਰਧਨ ਕਹਿ ਜਾਏ, ਆਗੇ ਬੈਠਾ ਪੀਠ ਬਿੜਾਏ। ਇਸ ਕਰਕੇ ਕਿ ਨਿਰਧਨ ਨੂੰ ਪਤਾ ਇਹਦੇ ਕੋਲ ਮਿਲਣਾ ਕੁਛ ਨਹੀਂ, ਤੇ ਨਿਰਧਨ ਇਹ ਆਸ ਲਾਈ ਬੈਠਾ ਹੈ ਕਿ ਜਿਹਦੇ ਕੋਲ ਹੈ ਕਿਸੇ ਵੇਲੇ ਮੇਰੇ ਵੀ ਪੱਲੇ ਵਿੱਚ ਪੈ ਸਕਣ। ਹਾਲਾਂਕਿ ਜਿਹੜਾ ਬੰਦਾ ਧਨ ਵਿੱਚ ਲਿਪਟ ਗਿਆ, ਜਿਹੜਾ ਧਨ ਚ ਫਸ ਗਿਆ, ਜਿਵੇਂ ਜਿਵੇਂ ਧਨ ਬਹੁਤਾ ਹੁੰਦਾ ਜਾਵੇ, ਉਵੇਂ ਉਵੇਂ ਕਜੂਸ ਬਹੁਤਾ ਹੁੰਦਾ ਚਲਾ ਜਾਂਦਾ, ਦਿੰਦਾ ਕਿਸੇ ਨੂੰ ਕੁਛ ਨਹੀਂ, ਦਵਾਲ ਨਹੀਂ ਹੁੰਦਾ। ਲੇਕਿਨ ਇੱਕ ਆਸ ਹੁੰਦੀ ਹੈ ਵੀ ਇਹਦੇ ਕੋਲ ਹੈ ਤੇ ਸ਼ਾਇਦ ਕਦੇ ਮੇਰੇ ਵੀ ਕੰਮ ਆ ਸਕੇ, ਮੈਨੂੰ ਵੀ ਕਦੇ ਮਿਲ ਸਕੇ। ਤੇ ਜੇ ਧਨ ਵਾਲੇ ਕੋਲੋਂ ਇਹ ਆਸ ਕੀਤੀ ਜਾ ਸਕਦੀ, ਹਾਲਾਂਕਿ ਇਹਦੇ ਕੋਲੋਂ ਘੱਟ ਆਸ ਕਰਨੀ ਚਾਹੀਦੀ ਹੈ। ਜਿਹੜਾ ਜਿਹਦੇ ਦਿਮਾਗ ਨੂੰ ਧਨ ਚੜ ਗਿਆ, ਜਿਸ ਨੂੰ ਮਾਇਆ ਧਾਰੀ ਕਿਹਾ ਜਾਂਦਾ, ਜਿਹਦੇ ਦਿਮਾਗ ਵਿੱਚ ਮਾਇਆ ਵਸ ਗਈ, ਹਰ ਵੇਲੇ ਮਾਇਆ ਦੀ ਜਿਸ ਨੂੰ ਸੋਚ ਰਹਿੰਦੀ, ਉਹਦੇ ਕੋਲੋਂ ਮਾਇਆ ਦੀ ਆਸ ਰੱਖਣੀ ਫਜ਼ੂਲ ਹੈ। ਪਰ ਫਿਰ ਵੀ ਬੰਦਾ ਆਸ ਰੱਖੀ ਬੈਠਾ, ਉਹ ਸੱਚਾ ਹੈ। ਜਿਹਦੇ ਦਿਮਾਗ ਨੂੰ ਚੜ ਗਈ ਉਹ ਸੱਚਾ ਹੈ, ਕਿਉਂਕਿ ਉਹਨੂੰ ਪਤਾ ਦੇਵਾਂਗਾ ਤੇ ਘੱਟ ਜਾਏਗੀ, ਬਾਕੀ ਘੱਟ ਵੀ ਜਾਂਦੀ, ਕਿਤਾਬਾਂ ਬੋਲਣਗੀਆਂ ਘੱਟ ਗਈ, ਮਾਈਨਸ ਹੋਏਗੀ ਜ਼ਰੂਰ, ਡੈਬਿਟ ਹੋਏਗਾ ਜ਼ਰੂਰ, ਬਚ ਨਹੀਂ ਸਕਦਾ। ਜਿੰਨਾ ਵਿੱਚੋਂ ਕੱਢੇਗਾ, ਗੁਰੂ ਲੇਖੇ ਵੀ ਕੱਢੇਗਾ ਤੇ ਕੱਟ ਵੱਢ ਕੇ ਉਹਨੂੰ ਬਾਕੀ ਕਰ ਦਿਖਾਉਣਾ ਪਏਗਾ ਇਹਨਾਂ ਵਿੱਚੋਂ ਨਿਕਲ ਗਿਆ। ਹਾਲਾਂਕਿ ਇਸ ਨੂੰ ਜੇ ਕਿਤੇ ਭਰੋਸਾ ਹੋਵੇ ਨਾ ਕਿ ਗੁਰੂ ਲੇਖੇ ਦਿੱਤਾ ਤਾਂ ਚੌਗੁਣਾ ਨਿਹਾਲ ਕਰਦਾ। ਜਿਸ ਦੀ ਵਸਤ ਜਿਸ ਆਗੇ ਰੱਖੇ, ਰੱਬ ਕੀ ਆਗਿਆ ਮਾਨੇ ਮਾਥੇ, ਉਸ ਤੇ ਚੌਗੁਣ ਕਰੇ ਨਿਹਾਲ। ਗੁਰੂ ਲੇਖੇ ਦਿੱਤਾ ਹੋਇਆ ਇਹਦਾ ਚੌਗੁਣਾ ਹੋ ਕੇ ਫਲਣਾ, ਫਿਰ ਵੀ ਜਿਸ ਨੇ ਦਿੰਦਾ ਹੈ ਤੇ ਲਿਖਦਾ ਹੈ ਇੰਨਾ ਘੱਟ ਗਿਆ, ਇੰਨਾ ਨਿਕਲ ਗਿਆ ਵਿੱਚ। ਧਨ ਵਾਲਾ ਸੱਚਾ ਹੈ, ਸ਼ਾਇਦ ਦੇਣ ਲੱਗਿਆ ਉਹਨੂੰ ਸੋਚਣਾ ਪਏਗਾ ਇੰਨਾ ਘੱਟ ਜਾਏਗਾ। ਲੇਕਿਨ ਜਿਹਦੇ ਕੋਲ ਨਾਮ ਧਨ ਹੈ, ਭਗਤੀ ਦਾ ਧਨ ਹੈ, ਇਹਨੂੰ ਸੋਚਣ ਦੀ ਲੋੜ ਨਹੀਂ ਪੈਂਦੀ, ਇਹਨੂੰ ਪਤਾ ਜਿੰਨਾ ਵੰਡਾਂਗਾ ਉਨਾ ਵਧੇਗਾ। ਇਸ ਲਈ ਕਿਉਂ ਨਾ ਮੈਂ ਉਹਨਾਂ ਦੇ ਚਰਨੀ ਲੱਗਾਂ ਜਿਨ੍ਹਾਂ ਦੇ ਕੋਲ ਇਹ ਧਨ ਹੈ, ਮੈਂ ਉਹਨਾਂ ਦੇ ਨੇੜੇ ਕਿਉਂ ਨਾ ਹੋਵਾਂ ਜਿਨ੍ਹਾਂ ਨੇ ਗੁਰੂ ਚਰਨਾਂ ਵਿੱਚੋਂ ਇਹ ਕੁਝ ਪ੍ਰਾਪਤ ਕੀਤਾ। ਇਹ ਧਨ ਅਖੁੱਟ ਨਾ ਨਿਖੁੱਟੇ ਨਾ ਜਾਏ, ਜਿਵੇਂ ਜਿਵੇਂ ਵੰਡਦਾ ਹੈ ਉਵੇਂ ਉਵੇਂ ਖੁੱਟਦਾ ਨਹੀਂ ਵਧਦਾ। ਇਸ ਵਧਣ ਵਾਲੇ ਧਨ ਨੂੰ ਜਿਨ੍ਹਾਂ ਨੇ ਪ੍ਰਾਪਤ ਕੀਤਾ ਉਹ ਕੌਣ? ਜਿਨ੍ਹਾਂ ਦੇ ਚਰਨ ਗੁਰੂ ਚਰਨਾਂ ਵੱਲ ਤੋਰ ਕੇ ਲੈ ਆਏ। ਤਿਸ ਚਰਨ ਪਖਾਲੀ ਜੋ ਤੇਰੇ ਮਾਰਗ ਚਾਲੇ, ਜੋ ਤੇਰੇ ਰਾਹ ਤੇ ਚੱਲੇ ਨੇ, ਮੈਂ ਉਹਨਾਂ ਦੇ ਚਰਨ ਧੋ ਧੋ ਕੇ ਪੀਵਾਂ। ਉਹਨਾਂ ਕੋਲੋਂ ਮੈਨੂੰ ਕੁਝ ਲੱਭਣਾ, ਉਹਨਾਂ ਦੇ ਸਾਹਮਣੇ ਨਿਮਰ ਹੋਣ ਵਿੱਚ, ਉਹਨਾਂ ਦੇ ਸਤਿਕਾਰ ਵਿੱਚੋਂ ਮੈਨੂੰ ਕੁਝ ਪ੍ਰਾਪਤ ਹੋਣਾ, ਉਹਨਾਂ ਦੀ ਪੂੰਜੀ ਵਿੱਚੋਂ ਮੈਨੂੰ ਹਿੱਸਾ ਮਿਲਣਾ, ਉਹਨਾਂ ਨੇ ਖੁਸ਼ੀ ਨਾਲ ਦੇਣਾ। ਉਹਨਾਂ ਦੇਣ ਲੱਗਿਆਂ ਕੰਜੂਸੀ ਨਹੀਂ ਕਰਨੀ, ਮੈਨੂੰ ਉੱਥੋਂ ਲੱਭ ਜਾਣਾ ਜੀਵਨ ਦਾ ਵਡਮੁੱਲਾ ਧਨ। ਇਸ ਕਰਕੇ ਮੈਂ ਉਹਨਾਂ ਦੇ ਚਰਨ ਧੋ ਧੋ ਕੇ ਪੀਵਾਂ। ਨੈਣ ਨਿਹਾਲੀ ਤਿਸ ਪੁਰਖ ਦਿਆਲੇ, ਮੈਂ ਇਹਨਾਂ ਨੇਤਰਾਂ ਦੇ ਨਾਲ ਵੀ ਉਹਨਾਂ ਦਿਆਲ ਪੁਰਖਾਂ ਦੇ ਦਰਸ਼ਨ ਕਰਾਂ, ਜਿਹੜੇ ਪ੍ਰਭੂ ਭਗਤੀ ਨਾਲ ਰੱਤੇ ਹੋਏ ਰੱਜੇ ਹੋਏ ਲੋਕ, ਗਣੀ ਲੋਕ ਨੇ, ਭਰਪੂਰ ਹੋਏ ਹੋਏ ਲੋਕ ਨੇ, ਬਲਕਿ ਉੱਛਲ ਰਹੇ ਲੋਕ ਨੇ। ਇਤਨਾ ਪ੍ਰਾਪਤ ਹੋ ਜਾਂਦਾ ਉਹਨਾਂ ਨੂੰ ਕਿ ਉਹ ਹੋਰ ਪਾਸੇ ਵੰਡ ਵੰਡ ਦੇਣਾ ਚਾਹੁੰਦੇ। ਉਹਨਾਂ ਦੇ ਦਰਸ਼ਨ ਕਰਦਾ ਰਵਾਂ, ਨੈਣਾਂ ਦੇ ਨਾਲ ਉਹਦੇ ਦਰਸ਼ਨ ਕਰਦਾ। ਮਨ ਦੇਵਾਂ ਤਿਸ ਆਪਣੇ ਸਾਜਣ, ਜਿਨ ਗੁਰਮਿਲ ਸੋ ਪ੍ਰਭ ਲਾਧੇ ਜੀਓ। ਮੈਂ ਆਪਣਾ ਮਨ ਉਹਨਾਂ ਦੇ ਹਵਾਲੇ ਕਰ ਦੇਵਾਂ। ਇੱਕ ਸ਼ਬਦ ਆਉਂਦਾ, ਧਨ ਸੰਤਨ ਕਾ, ਧਨ ਸੰਤਨ ਕਾ, ਮਨ ਸੰਤਨ ਕਾ ਕੀਆ, ਸੰਤ ਪ੍ਰਸਾਦ ਹਰ ਨਾਮ ਤੇ ਆਇਆ, ਸਰਬ ਕੁਸ਼ਲ ਤਬ ਥੀਆ। ਬੜੀ ਅਜੀਬ ਗੱਲ ਲੱਗਦੀ, ਜੇ ਤਾਂ ਉਸ ਪਾਸੇ ਅਰਥ ਕਰਨ ਬੈਠਾਂਗੇ, ਧਨ ਸੰਤਨ ਕਾ, ਧਨ ਸੰਤਨ ਕਾ, ਮਨ ਸੰਤਨ ਕਾ ਕੀਆ, ਸੰਤਾਂ ਨੇ ਕੀਤਾ ਨਹੀਂ, ਸੰਤਾਂ ਦਾ ਕੀਤਾ ਹੋਇਆ ਨਹੀਂ, ਸੰਤਾਂ ਨੇ ਧਨ ਦਿੱਤਾ ਹੈ ਨਹੀਂ, ਸੰਤਾਂ ਨੇ ਧਨ ਦਿੱਤਾ ਹੈ ਨਹੀਂ, ਸੰਤਾਂ ਨੇ ਮਨ ਦਿੱਤਾ ਹੈ ਨਹੀਂ, ਐਸੀ ਗੱਲ ਨਹੀਂ। ਮੈਂ ਆਪਣਾ ਤਨ ਮਨ ਧਨ ਸੰਤਾਂ ਨੂੰ ਅਰਪਣ ਕਰ ਦਿੱਤਾ, ਸੰਤਾਂ ਦਾ ਕਰ ਦਿੱਤਾ। ਤਨ ਸੰਤਨ ਕਾ, ਧਨ ਸੰਤਨ ਕਾ, ਮਨ ਸੰਤਨ ਕਾ ਕੀਆ, ਮੈਂ ਆਪਣਾ ਤਨ ਮਨ ਧਨ ਜੋ ਮੈਨੂੰ ਵਾਹਿਗੁਰੂ ਨੇ ਦਿੱਤਾ ਹੈ, ਇਹ ਮੈਂ ਸੰਤਾਂ ਦੇ ਹਵਾਲੇ ਕਰ ਦਿੱਤਾ। ਇਸ ਸਰੀਰ ਨੂੰ ਅੰਮ੍ਰਿਤ ਵੇਲੇ ਦਾ ਜਾਗਣਾ ਬਖਸ਼ੋ, ਇਸ ਸਰੀਰ ਨੂੰ ਰਹਿਤ ਬਖਸ਼ੋ,
ਇਸ ਸਰੀਰ ਨੂੰ ਨਾਮ ਦਾਨ ਇਸ਼ਨਾਨ ਦਾ ਚੱਜ ਬਖਸ਼ਿਸ਼ ਕਰੋ। ਇਸ ਸਰੀਰ ਨੂੰ ਜਪਣਾ ਜਪਾਉਣਾ ਬਖਸ਼ਿਸ਼ ਕਰੋ। ਮਨ ਸੰਤਾਂ ਦੇ ਹਵਾਲੇ ਕਰ ਦਿੱਤਾ ਗੁਰਮੁਖੋ, ਇਸ ਮਨ ਦੀ ਹਉਮੈ ਦੂਰ ਕਰ ਦਿਓ, ਤੁਹਾਡੀ ਬੜੀ ਕਿਰਪਾ ਹੋਵੇ। ਧਨ ਵੀ ਸੰਤਾਂ ਦੇ ਹਵਾਲੇ ਕਰਤਾ ਗੁਰਮੁਖੋ, ਮੈਨੂੰ ਵਰਤਣਾ ਨਹੀਂ ਆਉਂਦਾ, ਪੁੱਠੇ ਪਾਸੇ ਲੈ ਕੇ ਜਾਂਦਾ। ਜਦੋਂ ਬਹੁਤਾ ਹੋ ਜਾਂਦਾ ਨਾ ਬੰਦੇ ਨੂੰ ਪੁੱਠੇ ਪਾਸੇ ਲੈ ਕੇ ਜਾਂਦਾ। ਬੜੇ ਭਾਗਾਂ ਵਾਲੇ ਨੇ ਜਿਹਨਾਂ ਨੂੰ ਵਰਤਣਾ ਆ ਗਏ, ਤੇ ਵਰਤਣਾ ਉਹਨਾਂ ਨੂੰ ਆਇਆ ਜਿਹੜੇ ਸਤਸੰਗਤ ਤੋਂ ਟੁੱਟੇ ਨਹੀਂ, ਸਤਸੰਗਤ ਨਾਲ ਜੁੜੇ ਹੋਏ ਨੇ। ਉਹਨਾਂ ਨੂੰ ਪਤਾ ਧਨ ਨੂੰ ਕਿੱਥੇ ਵਰਤਣਾ, ਉਹ ਜਾਣਦੇ ਨੇ ਧਨ ਕਿੱਥੇ ਲਾਉਣਾ, ਉਹਨਾਂ ਨੂੰ ਭਲੇ ਪਾਸੇ ਵਰਤਣਾ ਆਉਂਦਾ। ਔਰ ਜਿਹੜੇ ਲੋਕ ਇਹ ਸਮਝਦੇ ਨੇ ਕਿ ਧਨ ਕੇਵਲ ਖਾਣ ਪੀਣ ਮੌਜ ਉਡਾਉਣ ਵਾਸਤੇ, ਐਸਾ ਵੀ ਬਜ਼ੁਰਗ ਕਹਿੰਦੇ ਨੇ ਕਿ ਜੇ ਕਿਤੇ ਇਹ ਪੈਰ ਥੱਲੇ ਆ ਜਾਵੇ ਬੇਅਦਬੀ ਹੋ ਜਾਏਗੀ। ਐਸੀ ਗੱਲ ਨਹੀਂ, ਧਨ ਦੀ ਬੇਅਦਬੀ ਉਹ ਲੋਕ ਕਰਦੇ ਨੇ ਜਿਹੜੇ ਧਨ ਨੂੰ ਜੂਏ ਤੇ ਲਾਉਂਦੇ, ਉਹਨਾਂ ਦੇ ਘਰੋਂ ਨਾਰਾਜ਼ ਹੋ ਕੇ ਤੁਰ ਜਾਂਦੇ। ਤੇ ਜਿਹੜੇ ਧਨ ਨੂੰ ਭਲੇ ਪਾਸੇ ਲਾਉਂਦੇ ਨੇ ਉਹਨਾਂ ਤੇ, ਜੇ ਧਨ ਕੋਈ ਆਪਣੇ ਆਪ ਚ ਸ਼ਕਤੀ ਹੈ, ਆਪਣੇ ਆਪ ਚ ਕੋਈ ਦੇਵੀ ਦੇਵਤਾ ਮੰਨ ਲੈਂਦੇ ਨੇ ਲੋਕ, ਜੇ ਕੋਈ ਹੈ ਤਾਂ ਇਹ ਤਾਂ ਰਾਜ਼ੀ ਇਸ ਗੱਲ ਚ ਹੋਵੇਗਾ। ਜੇ ਇਹਨੂੰ ਧਰਤੀ ਚ ਦੱਬ ਦਿੱਤਾ ਤੇ ਕਿਵੇਂ ਰਾਜ਼ੀ ਰਹੇ, ਜੇ ਇਹਨੂੰ ਪੁੱਠੇ ਪਾਸੇ ਵਰਤਿਆ ਇਹ ਕਿਵੇਂ ਰਾਜ਼ੀ ਰਹੇਗਾ। ਹਾਂ, ਇਹਦਾ ਆਦਰ ਕਿਸ ਗੱਲ ਵਿਚ ਹੈ, ਇਹ ਕਿਸੇ ਚੰਗੇ ਪਾਸੇ ਲੱਗੇ, ਪਰਉਪਕਾਰ ਤੇ ਸੇਵਾ ਚ ਵਰਤਿਆ ਜਾਵੇ ਤੇ ਧਨ ਰਾਜ਼ੀ ਹੋਵੇਗਾ। ਫਿਰ ਕੋਈ ਧਨ ਦਾ ਕੋਈ ਦੇਵਤਾ ਕੁਬੇਰ ਜਾਂ ਲਕਸ਼ਮੀ ਜੇ ਕੋਈ ਮੰਨੀ ਜਾਂਦੀ ਹੈ ਤਾਂ ਫਿਰ ਉਹ ਰਾਜ਼ੀ ਹੋ ਸਕਦੇ ਨੇ। ਜੇ ਉਹ ਰਾਜ਼ੀ ਹੋਣਗੇ ਤੇ ਸ਼ਾਇਦ ਵਧੇਰੇ ਰਜਾ ਦੇਣਗੇ। ਇਸ ਕਰਕੇ ਗੁਰਮੁਖਾਂ ਨੇ ਕੀ ਕੀਤਾ, ਧਨ ਵੀ ਸੰਤਨ ਕਾ ਕੀ ਆ, ਸੰਤਾਂ ਦੀ ਜੁਗਤ ਤੋਂ ਬਿਨਾਂ ਨਹੀਂ ਵਰਤਣਾ, ਸੰਤਾਂ ਦੀ ਵਿਉਂਤ ਅਨੁਸਾਰ ਵਰਤਣਾ, ਭਲੇ ਪਾਸੇ ਵਰਤਣਾ। ਸੰਤ ਪ੍ਰਸਾਦ, ਫਿਰ ਅੱਗੋਂ ਸੰਤ ਕੀ ਦਿੰਦੇ ਨੇ, ਤੂੰ ਤਨ ਸੰਤਾਂ ਨੂੰ ਦਿੱਤਾ, ਧਨ ਸੰਤਾਂ ਨੂੰ ਦਿੱਤਾ, ਮਨ ਸੰਤਾਂ ਦੇ ਹਵਾਲੇ ਕੀਤਾ ਤੇ ਫਿਰ ਕੀ ਹੋਇਆ, ਸੰਤ ਪ੍ਰਸਾਦ ਹਰ ਨਾਮ ਤੇ ਆਇਆ ਸਰਬ ਕੁਸ਼ਲ ਤਬ ਥੀਆ। ਉਹਨਾਂ ਨੇ ਅੱਗੋਂ ਨਾਮ ਧਨ ਨਾਲ ਲੱਦ ਕੇ ਰੱਖ ਦਿੱਤਾ, ਨਾਮ ਧਨ ਨਾਲ ਭਰ ਦਿੱਤਾ, ਸਾਰੇ ਹੀ ਸੁੱਖ ਆ ਗਏ, ਸਰਬ ਕੁਸ਼ਲ ਤਬ ਥੀਆ। ਕਿਉਂ ਨਾ ਫਿਰ ਉਹਨਾਂ ਦੇ ਨੇੜੇ ਨੇੜੇ ਹੋ ਕੇ ਬੈਠੀ ਜਿਨ੍ਹਾਂ ਦੇ ਕੋਲ ਇਹ ਧਨ ਹੈ, ਜਿਨ੍ਹਾਂ ਕੋਲ ਨਾਮ ਧਨ ਹੈ। ਮਨ ਦੇਵਾਂ ਤਿਸ ਆਪਣੇ ਸਾਜਨ ਜਿਨ ਗੁਰਮਿਲ ਸੋ ਪ੍ਰਭ ਲਾਧ ਜੀਓ। ਜਿਨ੍ਹਾਂ ਨੇ ਗੁਰੂ ਕੀ ਜੁਗਤ ਨੂੰ ਲੈ ਕੇ ਗੁਰਬਾਣੀ ਦੇ ਗੁਰਬਚਨਾਂ ਦੇ ਅਨੁਸਾਰੀ ਹੋ ਕੇ ਜਿਨ੍ਹਾਂ ਨੇ ਪ੍ਰਭੂ ਦਾ ਭੇਤ ਪਾਇਆ, ਮੈਂ ਆਪਣਾ ਮਨ ਉਹਨਾਂ ਦੇ ਹਵਾਲੇ ਕਿਉਂ ਨਾ ਕਰਾਂ। ਸੇਵਡ ਭਾਗੀ ਜਿਨ ਤੁਮ ਜਾਣੇ, ਭਾਗਾਂ ਵਾਲੇ ਨੇ ਜਿਨ੍ਹਾਂ ਨੇ ਤੈਨੂੰ ਸਮਝਿਆ, ਵਾਹਿਗੁਰੂ ਜੀ ਜਿਨ੍ਹਾਂ ਨੇ ਤੈਨੂੰ ਜਾਣਿਆ। ਭਾਗਾਂ ਵਾਲੇ ਰਹਿੰਦੇ ਤਾਂ ਸਾਰਿਆਂ ਵਿੱਚ ਹੁੰਦੇ, ਉਹ ਸੰਸਾਰੀ ਕਿਸਮ ਦੇ ਨੇ, ਸਭ ਕੇ ਮੱਧੇ ਅਲਿਪਤ ਨਿਰਵਾਣੇ, ਪਰ ਲੋਕਾਂ ਚ ਰਲਦੇ ਨੇ। ਗੁਰਮੁਖ ਦੀ ਕੀ ਗੱਲ ਹੈ, ਉਹ ਰਹਿੰਦਾ ਲੋਕਾਂ ਵਿੱਚ ਹੀ, ਖਾਂਦੇ ਲੋਕ ਵੀ ਨੇ ਉਹ ਵੀ ਖਾਂਦਾ, ਤੁਰਦੇ ਲੋਕ ਵੀ ਨੇ ਉਹ ਵੀ ਤੁਰਦਾ, ਸੌਂਦੇ ਲੋਕ ਵੀ ਨੇ ਉਹ ਵੀ ਸੌਂਦਾ, ਲੋਕ ਵੀ ਬੋਲਦੇ ਨੇ ਗੁਰਮੁਖ ਵੀ ਬੋਲਦਾ, ਲੋਕ ਵੀ ਕਮਾਉਂਦੇ ਨੇ ਗੁਰਮੁਖ ਵੀ ਕਮਾਉਂਦਾ। ਰਹਿੰਦਾ ਸਾਰਿਆਂ ਦੇ ਵਿੱਚ ਹੈ, ਲੇਕਿਨ ਵੱਖਰੀ ਤਰ੍ਹਾਂ ਦਾ। ਲੋਕ ਖਾਂਦੇ ਨੇ ਸਵਾਦਾਂ ਪਿੱਛੇ, ਉਹ ਖਾਂਦਾ ਹੈ ਸਰੀਰ ਨੂੰ ਚਾਲੂ ਰੱਖਣ ਵਾਸਤੇ, ਜਿਉਂਦੇ ਰਹਿਣ ਵਾਸਤੇ। ਕੁਝ ਲੋਕ ਹੁੰਦੇ ਨੇ ਐਸੇ ਵੀ ਜਿਹੜੇ ਖਾਣ ਵਾਸਤੇ ਹੀ ਜਿਉਂਦੇ ਨੇ ਤੇ ਖਾਂਦੇ ਖਾਂਦੇ ਹੀ ਮਰ ਜਾਂਦੇ ਨੇ। ਖਾਣ ਵਾਸਤੇ ਗੁਰਮੁਖ ਜਿਉਂਦਾ, ਇਹਨਾਂ ਕੋ ਖਾਂਦਾ ਹੈ ਅਲਪ ਆਹਾਰ ਸੁਲਭ ਸੀ ਨਿੰਦਰਾ, ਉਹਨਾਂ ਕੋ ਸੌਂਦਾ ਜਿੰਨਾ ਕੋ ਸਰੀਰ ਨੂੰ ਜ਼ਰੂਰਤ ਹੈ। ਲੋਕ ਸੁੱਤੇ ਤੇ ਉੱਠਦੇ ਹੀ ਨਹੀਂ, ਫਿਰ ਉਠਾਉਣੇ ਮੁਸ਼ਕਲ ਹੋ ਜਾਂਦੇ ਨੇ। ਉਹ ਸੌਂਦਾ ਇਤਨਾ ਕੁ ਕਿ ਸੁੱਤਿਆਂ ਵੀ ਵਾਗਰੂ ਵਾਗਰੂ ਕਰਦਾ ਰਹੇ ਤੇ ਅੰਮ੍ਰਿਤ ਵੇਲੇ ਦਾ ਕਦੇ ਉਹ ਖੁੰਝਣ ਵਾਲਾ ਨਾ ਬਣੇ, ਅੰਮ੍ਰਿਤ ਵੇਲਾ ਉਹ ਸੰਭਾਲਦਾ। ਇਹੋ ਜਿਹਾ ਜਪੀ ਤਪੀ ਹੱਠੀ ਲੋਕ ਜਿਹੜੇ ਮਨ ਨਾਲ ਜੂਝਦੇ ਹੋ, ਸਰੀਰ ਨੂੰ ਚੰਗੀ ਕਿਰਤ ਵਿੱਚ ਲਾ ਕੇ, ਲੋਕ ਵੀ ਕਮਾਉਂਦੇ ਨੇ, ਗੁਰਮੁਖ ਕਮਾਉਂਦਾ। ਲੋਕ ਹੇਰਾ ਫੇਰੀ ਨਾਲ ਕਮਾਉਂਦੇ ਨੇ, ਗਲਤ ਪਾਸੇ ਉਡਾਉਂਦੇ ਨੇ। ਗੁਰਮੁਖ ਸੱਚੀ ਸੁੱਚੀ ਨੀਅਤ ਨਾਲ ਧਰਮ ਦੀ ਕਿਰਤ ਕਰਕੇ ਕਮਾਉਂਦਾ ਹੈ, ਭਾਗ ਲੱਗਦੇ ਨੇ ਤੇ ਚੰਗੇ ਪਾਸੇ ਵਰਤਦਾ। ਗੁਰਮੁਖ ਰਹਿੰਦਾ ਸੰਸਾਰ ਵਿੱਚ ਹੈ, ਜੁਗਤ ਵੱਖਰੀ ਹੁੰਦੀ, ਸਭ ਕੇ ਮਤੇ ਅਲਿਪਤ ਨਿਰਵਾਣੇ, ਸਾਧ ਕੇ ਸੰਗ ਉਨ ਭਵਜਲ ਤਰਿਆ। ਉਹ ਸੰਸਾਰ ਤੋਂ ਪਾਰ ਉਤਰਨ ਵਾਲੇ ਨੇ ਜਿਨ੍ਹਾਂ ਨੇ ਇਸ ਕਿਸਮ ਦਾ ਬੇੜਾ ਬਣੇ, ਗੁਰਮੁਖਤਾਈ ਦਾ ਬੇੜਾ ਜਿਨ੍ਹਾਂ ਨੇ ਬਣੇ। ਸਗਲ ਦੂਤ ਉਹ ਨਸਾਧੇ ਜੀਓ, ਜਿਹੜੇ ਇਹਦੇ ਤਰਨ ਵਿੱਚ ਰੁਕਾਵਟ ਬਣਨ ਵਾਲੇ ਨੇ, ਕਾਮ ਕ੍ਰੋਧ ਲੋਭ ਮੋਹ ਹੰਕਾਰ ਨੂੰ ਡੋਬੂ ਪਾਉਂਦੇ ਨੇ, ਡੋਬਦੇ ਇਹ ਉਹਨਾਂ ਨੂੰ ਪਛਾੜਦਾ ਹੋਇਆ ਤਰਦਾ ਤੁਰਿਆ ਜਾ। ਸਗਲ ਦੂਤ ਉਹ ਨਸਾਧੇ ਜੀ, ਤੇਰੀ ਸ਼ਰਨ ਤੇਰੇ ਪ੍ਰਵਾਸੇ, ਪੰਚ ਦੁਸ਼ਟ ਲੈ ਸਾਧੇ, ਉਹ ਸਾਧ ਲੈਂਦੇ ਇਹਨਾਂ ਨੂੰ ਕਾਬੂ ਕਰ ਲੈਂਦੇ, ਤੇਰੇ ਆਸਰੇ ਤੇਰੀ ਚਰਨ ਸ਼ਰਨ ਚ ਬੈਠ ਕੇ ਕਾਮ ਕ੍ਰੋਧ ਲੋਭ ਮੋਹੰਕਾਰ ਦਾ ਵਸੀਕਰਨ ਕਰ ਲੈਂਦੇ ਨੇ, ਉਹਨਾਂ ਨੂੰ ਕਾਬੂ ਕਰ ਲੈਂਦੇ। ਸਗਲ ਦੂਤ ਉਹ ਨਸਾਧੇ ਜੀ, ਤਿਨ ਕੀ ਉਨ ਕੀ ਸ਼ਰਨ ਪਰਿਆ ਮਨ ਮੇਰਾ, ਮੈਂ ਉਹਨਾਂ ਦੀ ਚਰਨ ਸ਼ਰਨ ਪੈਂਦਾ ਹਾਂ ਜਿਨ੍ਹਾਂ ਨੇ ਪ੍ਰਭੂ ਦਰਬਾਰ ਵਿੱਚੋਂ ਗੁਰੂ ਕੀ ਜੁਗਤ ਅਨੁਸਾਰ
कुछ पाया है, जो पाया है वह कुछ मैं भी हिस्सा लैण वास्ते उहदे चो प्रसाद मात्र लैण वास्ते तिन की शरण भरिया मन मेरा मान तान तज मोह अंधेरा कादे वास्ते अपना मान छड़ के हंकार छड़ के निम्रता नाल भर के मैं उन्होंने चरण शरण पिया कि नाम दान दी जाए नानको मैनु भी वह कुछ जो तुहाडे कोल है जो तुसा व्या जिया मेरी भी चोली पा तिस प्रभ अगम आगाधे जियो अगम आगाध वाहेगुरु का नाम मेरी चोली पा जिन्हां ने लैना है ना वह लभदे फिरदे कौन है जिसते पले है कौन है जो ब्याज रहा है कौन है जो कमा रहा है कौन है जो जप तप दे नाल इस वस्तु नू हट करके मेहनत करके आ संसार दी वस्तु भी मेहनत करके प्राप्त होंदी सिर मार के लभदी संसार दा पदार्थ जो है बंदे नू मेहनत कीते बिना नहीं लभदा कोई दिमागी मेहनत कर लैंदा कोई शरीरक मेहनत कर लैंदा ते धर्म दे बारे जे कोई भुलेखा लैके बैठा भी बिना कीते मेरे धर्मी होने की गल बन जाएगी नहीं बन मेहनत करनी पेगी संसारियों का कईयों का दिमाग चलता कईयों के हाथ चलते लेकिन धर्म में दोवें चलने सुरत भी चलेगी शरीर भी चलेगा जे दोवें नहीं चलेंगे तो धर्म अधूरा रह जाएगा शरीर भी चलना है तो मन भी चलना है जिसले मन ते शरीर दोवें चलते ने मनुख के अंदर धर्म फलना शुरू हो जाता ते जिन्हां लोगों को फलदा फुलदा धर्म है उन्होंने कोल जांच लैण वास्ते

ਸ਼ਰਨ ਵਿੱਚੋਂ ਮਿਲ ਜਾਣਾ ਹੈ, ਮਿਟ ਕੇ ਮਿਲਣਾ, ਹਉ ਮਿਟਾ ਕੇ ਮਿਲਣਾ, ਨਿਰਮਾਣ ਹੋ ਕੇ ਮਿਲਣਾ। ਬਲਕਿ ਭਗਤ ਰਵਿਦਾਸ ਜੀ ਤਾਂ ਕਹਿੰਦੇ ਨੇ, ਮੇਰੀ ਪ੍ਰੀਤ ਗੋਬਿੰਦ ਸਿਉ ਜਿਣਕ ਹਟੇ, ਮੈਂ ਤੋ ਮੋਲ ਮਹਿੰਗੀ ਲਈ ਜੀ ਸਟੇ, ਜ਼ਿੰਦਗੀ ਦੇ ਕੇ ਲਈ। ਅਸਾਂ ਵੀ ਤਾਂ ਸਾਡੇ ਵੱਡਿਆਂ ਨੇ ਸਿਰ ਦੇ ਕੇ ਸਰਦਾਰੀ ਲਈ, ਕਿੰਨਾ ਮੁੱਲ ਹੈ ਇਸਦਾ। ਕਬੀਰ ਜੀ ਕੋਲ ਆਇਆ ਸੀ ਕੋਈ ਪ੍ਰੇਮੀ, ਕਹਿਣ ਲੱਗਾ ਜੀ ਮੈਨੂੰ ਵੀ ਨਾਮ ਦੇ ਦੇ, ਭਗਤੀ ਮੇਰੀ ਵੀ ਝੋਲੀ ਪਾ ਦੇ। ਤੇ ਭਗਤ ਜੀ ਟੋਕਾ ਤਿੱਖਾ ਕਰਨ ਲੱਗ, ਛੁਰਾ ਤਿੱਖਾ ਕਰਨ ਲੱਗ ਪਏ। ਕਹਿੰਦਾ ਭਗਤ ਜੀ ਮੇਰਾ ਕੰਮ ਕਰਦੇ ਹੋ, ਪਹਿਲਾਂ ਮੈਨੂੰ ਭਗਤੀ ਦੇ ਦਿੰਦੇ, ਫਿਰ ਤੁਸੀਂ ਆਪਣੇ ਕੰਮ ਲੱਗੇ ਰਹਿੰਦੇ, ਮੈਂ ਜਾਣਾ ਸੀ। ਭਗਤ ਜੀ ਕਹਿੰਦੇ ਨੇ ਤੇਰਾ ਹੀ ਕੰਮ ਕਰਦੇ, ਇਹ ਮਹਾਰਾਜ ਮੇਰਾ ਕੰਮ ਥੋੜਾ ਪੈ ਕਰਦੇ, ਤੁਸੀਂ ਤਾਂ ਟੋਕਾ ਤਿੱਖਾ ਪੈ ਕਰਦੇ। ਕਹਿਣ ਲੱਗੇ ਤੇਰਾ ਸਿਰ ਲਵਾਂਗੇ ਤੇ ਨਾਮ ਦੇ ਦੇਵਾਂਗੇ। ਕਹਿਣ ਲੱਗਾ ਫਿਰ ਮੈਂ ਕਰਨਾ ਕੀ, ਜਦ ਸਿਰ ਹੀ ਦੇ ਦਿੱਤਾ। ਕਹਿਣ ਲੱਗੇ ਫਿਰ ਤੂੰ ਕੀ ਸਮਝਣਾ, ਗੱਲੀ ਬਾਤੀ ਮਿਲ ਜਾਏਗਾ, ਰੁਪਈਆਂ ਨਾਲ ਮਿਲ ਜਾਏਗਾ, ਮੁੱਲ ਵਿਕਣ ਵਾਲੀ ਚੀਜ਼ ਹੈ ਗੁਰਮੁਖਾ, ਇਹ ਤਾਂ ਭਾਈ ਆਪਣਾ ਆਪਾ ਦੇ ਕੇ ਮਿਲਣ ਵਾਲੀ ਚੀਜ਼ ਹੈ। ਔਰ ਜਿਹੜਾ ਸਿਰ ਦੇਣਾ ਹੈ ਨਾ, ਇਹਦਾ ਮਤਲਬ ਹੀ ਇਹ ਹੈ ਕਿ ਮਨ ਕੀ ਮਤ ਤਿਆਗ ਕੇ ਗੁਰੂ ਕੀ ਮਤ ਲੈ ਲੈ, ਹਉਮੈ ਤਿਆਗ ਕੇ ਨਿਮਰਤਾ ਨੂੰ ਧਾਰਨ ਕਰ ਲੈਣਾ, ਤੇ ਗੁਰਮੁਖਾਂ ਦੇ ਸਾਹਮਣੇ, ਗੁਰੂ ਦੇ ਸਾਹਮਣੇ, ਪ੍ਰਭੂ ਦੇ ਸਾਹਮਣੇ ਮਾਨ ਤਾਣ ਤਜ ਮੋਹ ਅੰਧੇਰਾ ਮਨ

ਉਸ ਵਾਹਿਗੁਰੂ ਦੀ ਭਗਤੀ ਕਰਦਿਆਂ ਕੋਈ ਨਿੰਦਾ ਕਰਦੇ ਉਹਦੇ ਨਾਲ ਝਗੜਾ ਨਾ ਕਰੋ। ਬਲਕਿ ਭਗਤ ਜੀ ਕਹਿੰਦੇ ਨੇ ਇਸ ਰਸਨਾ ਦੇ ਨਾਲ ਉਸ ਅੰਮ੍ਰਿਤ ਰੂਪੀ ਨਾਮ ਪੀ ਜਾਓ, ਕਿਸੇ ਨਾਲ ਝਗੜਾ ਨਾ ਕਰੋ, ਵਾਦ ਵਿਵਾਦ ਨਾ ਕਰੋ।

अब हम चली ठाकुर पे हार, जब हम

ਸੂਬੇ ਦੇ ਸਿਪਾਹੀਆਂ ਨਾਲ ਠੰਡੇ ਬੁਰਜ ਵਿਚ ਮਾਤਾ ਜੀ ਪਾਸ ਪਰਤ ਆਏ। ਮਾਤਾ ਗੁਜਰੀ ਜੀ ਪੋਤਿਆਂ ਕੋਲੋਂ ਇਸ ਤਰ੍ਹਾਂ ਹਾਲ ਪੁੱਛਦੇ ਹਨ।

ਭਾਈ ਸਾਹਿਬ ਕਹਿੰਦੇ ਨੇ ਮਤਰੇਈ ਮਾਂ ਨੇ ਧਰੂ ਨੂੰ ਆਪਣੇ ਪਿਤਾ ਦੀ ਗੋਦ ਵਿੱਚੋਂ ਬੜੀ ਬੇਰਹਿਮੀ ਨਾਲ ਬੜੀ ਬੇਦਰਦੀ ਨਾਲ ਬਾਹਰ ਖਿੱਚ ਲਿਆ। ਨਿਮਾਣਾ ਜਿਹਾ ਹੋ ਕੇ ਪੁੱਛਦਾ, ਹੇ ਮਾਂ ਮੈਨੂੰ ਇੱਕ ਗੱਲ ਦਾ ਪਤਾ ਨਹੀਂ ਲੱਗਾ, ਭਾਈ ਤੂੰ ਰਾਣੀ ਹੈ ਕਿ ਗੋਲੀ ਹੈ।

ਚੰਗੇ ਬੱਚੇ ਬਣੋ, ਅਸੀਂ ਐਸਾ ਕਹਿੰਦੇ ਬੱਚਿਆਂ ਨੂੰ ਕਹਿੰਦੇ ਆ ਚੰਗੇ ਬੱਚੇ ਬਣਨਾ ਚਾਹੀਦਾ। ਤੇ ਕਦੇ ਸੋਚਿਆ ਵੀ ਚੰਗੇ ਬੰਦੇ ਵੀ ਬਣਨਾ ਚਾਹੀਦਾ। ਔਰ ਸੱਚ ਜਾਣਨਾ, ਚੰਗਾ ਬੰਦਾ ਉਹ ਹੈ ਜਿਹਨੂੰ ਚੰਗਾ ਬੱਚਾ ਬਣਨਾ। ਜੇ ਚੰਗਾ ਬੱਚਾ ਬਣਨਾ ਨਹੀਂ ਆਇਆ ਤੇ ਚੰਗਾ ਬੰਦਾ ਵੀ ਕੋਈ। ਔਰ ਇਹਦਾ ਮਤਲਬ ਇਹ ਨਹੀਂ ਕਿ ਕੇਵਲ ਬੱਚਾ ਚੰਗਾ ਬਣੇ ਤੇ ਤਾਂ ਹੀ ਵੱਡਾ ਜਾ ਕੇ ਉਹ ਬੰਦਾ ਬਣੇਗਾ, ਨਹੀਂ, ਬੁੱਢਾ ਹੋ ਜਾਵੇ ਸਰੀਰ ਕਰਕੇ ਪਰਵਾਹ ਨਾ ਕਰੇ, ਚੰਗਾ ਬੱਚਾ ਬਣਿਆ ਰਹੇ। ਉਮਰ ਦਾ ਖਿਆਲ ਨਹੀਂ, ਉਮਰ ਕਿਤਨੀ ਹੋ ਜਾ, ਚੰਗਾ ਬੱਚਾ ਬਣਿਆ ਰਹੇ। ਜੋ ਕੁਝ ਆਪਣੇ ਬੱਚੇ ਕੋਲੋਂ ਆਸ ਕਰਦਾ ਹੈ ਨਾ, ਸ਼ਰਾਰਤਾਂ ਨਾ ਕਰੇ, ਹੁਕਮ ਅਦੂਲੀ ਨਾ ਕਰੇ, ਪਿਆਰ ਲਵੇ, ਪਿਆਰ ਦੇਵੇ, ਲਾਡ ਕਰੇ, ਜੋ ਚਾਹੀਦਾ ਮੰਗੇ, ਗਲਤ ਕੰਮ ਨਾ ਕਰੇ, ਉਹੀ ਬਿਰਤੀ ਧਾਰਨ ਕੀਤੀ ਰੱਖੇ। ਤੇ ਮਹਾਰਾਜ ਕਹਿੰਦੇ ਜੇ ਕਿਤੇ ਬਾਲਕ ਵਾਲੀ ਬਿਰਤੀ ਬਣੀ ਰਹਿ ਜਾਵੇ ਨਾ ਬੰਦੇ ਦੀ, ਤਾਂ ਬੜਾ ਆਨੰਦ ਹੈ। ਪਾਇਓ ਬਾਲ ਬੁੱਧ ਸੁੱਖ ਰੇ, ਨਾ ਨੁਕਸਾਨ ਦਾ ਡਰ, ਨਾ ਕੋਈ ਪਰੇਸ਼ਾਨੀ, ਨਾ ਜ਼ਿੰਮੇਵਾਰੀ, ਨਾ ਕੋਈ ਬੋਝ, ਬਾਪ ਜਾਣੇ। ਔਰ ਚੰਗਾ ਬੱਚਾ ਜਿਹਨੂੰ ਬਣਨਾ ਆ ਗਿਆ, ਉਹ ਬਾਪ ਦੀ ਹਰ ਸ਼ੈ ਦਾ ਅਧਿਕਾਰੀ, ਪਿਆਰ ਦਾ ਵੀ ਅਧਿਕਾਰੀ, ਦੁਲਾਰ ਦਾ ਵੀ ਅਧਿਕਾਰੀ, ਔਰ ਮਾਲ ਦਾ ਵੀ ਅਧਿਕਾਰੀ। ਜੋ ਕੁਝ ਬਾਪ ਦਾ ਹੈ ਉਹ ਪੁੱਤਰ ਦਾ ਹੀ ਤਾਂ ਹੈ, ਪਰ ਚੰਗੇ ਪੁੱਤਰ ਦਾ। ਤੇ ਜੇ ਬੱਚਾ ਨਲਾਇਕ ਹੋ ਜਾਵੇ, ਤੇ ਕਈ ਵਾਰੀ ਬਾਪ ਐਸਾ ਵੀ ਕਹਿੰਦੇ ਨੇ, ਕੋਈ ਨੀ, ਚੱਲ ਖਾ ਤੂੰ ਇਸੇ ਤਰ੍ਹਾਂ, ਮੈਂ ਫਾਰਸ ਖੱਤੀ ਲਿਖ ਦਿਆਂਗਾ, ਮੈਂ ਮਰ ਜਾਵਾਂ ਤੈਨੂੰ ਕੌਡੀ ਨਾ ਮਿਲੇ ਮੇਰੇ ਮਾਲ ਵਿੱਚ। ਤੇ ਜੇ ਬੱਚਾ ਪਿਆਰ ਵਾਲਾ ਹੋਵੇ, ਆਗਿਆਕਾਰ ਹੋਵੇ, ਤੇ ਕਈ ਵਾਰੀ ਐਸਾ ਵੀ ਹੁੰਦਾ ਉਹਦੇ ਕੋਲੋਂ ਸਹਿਜੇ ਖੁਨਾਮੀ ਹੋ ਜਾਂਦੀ, ਤੇ ਬਾਪ ਕਹਿੰਦਾ ਕੋਈ ਗੱਲ ਨੀ, ਬੱਚਾ ਇਹਦੀ ਨੀਅਤ ਚ ਫਤੂਰ ਨਹੀਂ ਹੈ, ਇਹਦੀ ਨੀਅਤ ਖਰਾਬ ਨਹੀਂ, ਬਚਪਨਾ ਹੈ, ਕੋਈ ਗੱਲ ਨੀ, ਇਹ ਜਿਹੜੀ ਗਲਤੀ ਹੋਈ ਹੈ ਇਹਦੀ ਅਕਲ ਦੀ ਡਗਮਗਾਹਟ ਹੈ, ਧਿਆਨ ਦੇਣਾ। ਬੱਚਾ ਜਿਸ ਵੇਲੇ ਮਾਂ ਦੀ ਗੋਦ ਵਿੱਚ ਹੁੰਦਾ ਹੈ ਨਾ, ਉਹਨੂੰ ਕੋਈ ਚੀਜ਼ ਪਕੜਾ, ਉਹ ਪਕੜ ਵੀ ਤਾਂ ਨਹੀਂ ਸਕਦਾ, ਮਾਂ ਨੂੰ ਹੀ ਖਿਆਲ ਰੱਖਣਾ ਪੈਂਦਾ। ਉਹ ਖੁਰਾਕ ਮੰਗ ਨਹੀਂ ਸਕਦਾ, ਮਾਂ ਨੂੰ ਆਪੇ ਉਹਦੀ ਖੁਰਾਕ ਦਾ ਖਿਆਲ ਰੱਖਣਾ ਪੈਂਦਾ। ਖੀਰ ਆਧਾਰ ਬਾਰਕ ਜਬ ਹੋਤਾ ਬਿਨ ਖੀਰੇ ਰਹਿਣ ਨਾ ਜਾਈ, ਸਾਰ ਸੰਭਾਲ ਮਾਤਾ ਮੁਖ ਨੀ ਰਹੇ। ਮਾਂ ਉਹਦੀ ਸਾਰ ਸੰਭਾਲ ਕਰਦੀ ਏ, ਉਹਦੇ ਮੂੰਹ ਚ ਦੁੱਧ ਦਿੰਦੀ ਏ, ਤਬ ਉਹ ਤ੍ਰਿਪਤਾ ਗਾਈ ਰੱਜ ਜਾਂਦਾ। ਜ਼ਰਾ ਕੁ ਵੱਡਾ ਹੁੰਦਾ ਹੈ, ਚੀਜ਼ਾਂ ਪਕੜਦਾ ਹੈ, ਹੱਥਾਂ ਵਿੱਚ ਪਕੜਨ ਦੀ ਸ਼ਕਤੀ ਆਉਂਦੀ, ਫਿਰ ਵੀ ਚੀਜ਼ਾਂ ਹੱਥੋਂ ਡਿੱਗ ਜਾਂਦੀਆਂ ਨੇ। ਕਈ ਵਾਰੀ ਉਲਟੀ ਸੁਲਟੀ ਪਕੜ ਲੈਂਦਾ, ਕਈ ਵਾਰੀ ਪਕੜਦਾ ਹੈ ਆਪਣੇ ਸਰੀਰ ਤੇ ਮਾਰ ਪੈਂਦਾ, ਪਤਾ ਨਹੀਂ ਪਕੜਨ ਦਾ। ਫਿਰ ਮਾਂ ਬਾਪ ਦਾ ਚਾਅ ਉੱਠਦਾ, ਇਹਨੂੰ ਖੜਾ ਕਰੋ, ਪੈਰਾਂ ਤੇ ਖੜਾ ਕਰੋ। ਹਰ ਮਾਂ ਬਾਪ ਇਹ ਚਾਹੁੰਦੇ ਨੇ ਕਿ ਸਾਡਾ ਬੱਚਾ ਛੇਤੀ ਤੋਂ ਛੇਤੀ ਆਪਣੇ ਪੈਰਾਂ ਤੇ ਖੜਾ ਹੋ, ਲੇਕਿਨ ਧਿਆਨ ਦੇਣਾ, ਆਪਣੇ ਪੈਰਾਂ ਤੇ ਖੜਾ ਹੋ ਕੇ ਵੀ ਕਈ ਵਾਰੀ ਬੱਚਾ ਚਾਹੁੰਦਾ ਕਿ ਬਾਪ ਉਂਗਲ ਪਕੜੀ ਰੱਖੇ, ਬੜੀ ਵਧੀਆ ਗੱਲ, ਆਸਰਾ ਬਾਪ ਦਾ ਬਣਿਆ ਹੈ, ਬਾਪ ਦਾ ਆਸਰਾ ਬਣਿਆ ਰਹੇ ਤੇ ਆਪਣੇ ਪੈਰਾਂ ਤੇ ਖਲੋ ਕੇ ਨਿਸ਼ਚਿੰਤੀ ਬੜੀ। ਨਹੀਂ ਤਾਂ ਜਿਸ ਵੇਲੇ ਬੱਚਾ ਖਲੋਂਦਾ, ਮਾਂ ਫੜਦੀ ਹੈ ਹੱਥਾਂ ਤੋਂ, ਖੜਾ ਕਰ ਦਿੰਦੀ, ਤੇ ਫਿਰ ਉਹ ਚਾਹੁੰਦੀ ਆਪਣੇ ਪੈਰਾਂ ਤੇ ਖੜਾ ਹੋਵੇ, ਛੱਡ ਦਿੰਦੀ, ਤਾਂ ਬੱਚਾ ਡਗਮਗਾ ਡਗਮਗਾ ਜਾਂਦਾ। ਲੱਤਾਂ ਜਿਹੜੀਆਂ ਨੇ ਉਹ ਸਾਥ ਨਹੀਂ ਦਿੰਦੀਆਂ, ਕਮਜ਼ੋਰ ਲੱਤਾਂ ਅਭਿਆਸ ਤੋਂ ਕੀਣੀਆਂ ਲੱਤਾਂ ਸਾਥ ਨਹੀਂ ਦਿੰਦੀਆਂ, ਅਜੇ ਉਹਨਾਂ ਨੂੰ ਸਿੱਧਾ ਖਲੋਣਾ ਨਹੀਂ ਆਇਆ, ਡਿੱਗ ਪੈਂਦਾ। ਸੰਭਲਣ ਦਾ ਬੜਾ ਯਤਨ ਕਰਦਾ, ਫਿਰ ਵੀ ਡਿੱਗ ਪੈਂਦਾ। ਤੇ ਜੇ ਉਹ ਬਾਪ ਦੀ ਮਾਂ ਦੀ ਉਂਗਲੀ ਪਕੜੀ ਰੱਖੇ, ਨਹੀਂ ਡਿੱਗਦਾ। ਪਾਏ ਨਹੀਂ ਬੰਦੇ ਦੀ ਅਕਲ ਦੀ ਗੱਲ ਹੈ, ਮਾਲਕ ਦੀ ਉਂਗਲ ਪਕੜੀ ਰੱਖੇ, ਗੁਰੂ ਦੀ ਉਂਗਲੀ ਪਕੜੀ ਰੱਖੇ, ਨਹੀਂ ਡਿੱਗਦਾ, ਡਿੱਗਣ ਦਾ ਡਰ ਮਿਟ ਜਾਂਦਾ। ਬਲਕਿ ਮਾਲਕ ਦੀ ਉਂਗਲੀ ਛੱਡ ਕੇ ਤਾਂ ਇਤਨੀਆਂ ਗਲਤੀਆਂ ਹੋ ਜਾਂਦੀਆਂ ਨੇ। ਚੰਚਲ ਮਤ ਬਾਰਕ ਬਪਰੇ ਕੀ ਸਰਪ ਅਗਨ ਕਰ ਵੇਲੇ, ਮਾਂ ਇਧਰ ਉਧਰ ਹੋ ਗਈ, ਬੱਚੇ ਨੇ ਚੁੱਲ੍ਹੇ ਵਿੱਚ ਹੱਥ ਪਾ ਦਿੱਤਾ, ਅੱਗ ਨੂੰ ਹੱਥ ਪਾ ਲਿਆ, ਉਹਨੂੰ ਸੋਹਣੀ ਲੱਗਦੀ, ਅੱਗ ਸੋਹਣੀ ਲੱਗਦੀ, ਫੁੱਲ ਵੀ ਸੋਹਣਾ ਲੱਗਦਾ ਤੇ ਅੱਗ ਵੀ ਸੋਹਣੀ ਲੱਗਦੀ, ਲੇਕਿਨ ਹੱਥ ਸਾੜਿਆਂ ਤੇ ਪਤਾ ਲੱਗਾ ਇਹ ਫੁੱਲ ਨਹੀਂ ਸੀ, ਅੱਗ ਸਾੜਨ ਵਾਲੀ ਚੀਜ਼ ਹੈ ਪਤਾ ਲੱਗਾ। ਪਰ ਜੇ ਕਿਤੇ ਮਾਂ ਸਿਰ ਤੇ ਆ ਗਈ ਏ, ਉਹਨੇ ਛੇਤੀ ਨਾਲ ਖਿੱਚ ਕੇ ਪਿਛਾ ਕਰ ਲਿਆ, ਅੱਗ ਚ ਹੱਥ ਪਾਉਣ ਨਹੀਂ ਦਿੱਤਾ। ਸੱਪ ਸੋਹਣਾ ਲੱਗਦਾ, ਵੇਖਣ ਨੂੰ ਖੂਬਸੂਰਤ ਲੱਗਦਾ, ਉਹਦੀਆਂ ਕੌਡੀਆਂ, ਉਹਦੇ ਉੱਤੇ ਕੁਦਰਤੀ ਪ੍ਰਿੰਟ ਐਸਾ ਪਿਆਰਾ ਲੱਗਦਾ, ਬੱਚਾ ਉਸ ਨੂੰ ਹੱਥ ਪਾਉਂਦਾ, ਇਹ ਗੱਲ ਵੱਖਰੀ ਏ। ਇਹ ਸੱਪ ਦੀ ਬਿਰਤੀ ਚ ਆਪਣੀ ਅੱਖੀ ਵੇਖੀ ਇਹ ਚੀਜ਼ ਹੈ ਕਿ ਬੱਚੇ ਨੇ ਚੁੱਕ ਕੇ ਝੋਲੀ ਚ ਪਾ ਲਿਆ ਤੇ ਸੱਪ ਨੇ ਕੁਛ ਨਹੀਂ ਕਿਹਾ। ਬਾਲਕ ਦੀ ਸਧਾਰਨਤਾ,
बालक दे भोले पणते उत्ते सप नू भी तरस आ गई। ਇਹ ਜੇ ਮੈਨੂੰ ਫੜਦਾ ਪਿਆ ਇਹਦੀ ਨੀਅਤ ਖਰਾਬ ਨੇ। ਸੱਪ ਵੀ ਸਮਝਦਾ, ਪਸ਼ੂ ਵੀ ਇਹ ਸਮਝਦਾ, ਜ਼ਹਿਰੀਲਾ ਪਸ਼ੂ ਵੀ ਇਹ ਜਾਣਦਾ ਹੈ ਕਿ ਇਸ ਬੱਚੇ ਨੇ ਮੈਨੂੰ ਚੁੱਕਿਆ, ਫੜਿਆ, ਝੋਲੀ ਚ ਪਾ ਲਿਆ, ਇਹਦੇ ਮਨ ਚ ਮੇਰੇ ਪ੍ਰਤੀ ਕਪਟ ਨਹੀਂ, ਇਹਨੂੰ ਕੁਝ ਚੰਗਾ ਲੱਗਾ। ਜੋ ਕੁਛ ਵੀ ਹੈ ਉਹ ਸੱਪ ਦੀ ਸਾਈਕਾਲੋਜੀ ਆਪਣੀ ਥਾਂ ਤੇ ਹੈ, ਲੇਕਿਨ ਉਸਨੇ ਸੱਪ ਨੇ ਬੱਚੇ ਨੂੰ ਡੰਗਿਆ ਨਹੀਂ। ਆਪਣਾ ਆਪਾ ਬਚਾਉਣ ਵਾਸਤੇ ਉਹ ਝੋਲੀ ਚੋਂ ਨਿਕਲ ਗਿਆ, ਛਾਲ ਮਾਰ ਕੇ ਨਿਕਲ ਗਿਆ, ਲੇਕਿਨ ਬੱਚੇ ਨੂੰ ਕੁਝ ਨਹੀਂ ਕਿਹਾ। ਲੇਕਿਨ ਮਾਂ ਨੂੰ ਤਾਂ ਇਹ ਖਿਆਲ ਨਹੀਂ ਨਾ ਕਿ ਸੱਪ ਲਿਹਾਜ਼ ਕਰੇਗਾ। ਮਾਂ ਜਾਣਦੀ ਏ ਸੱਪ ਦਾ ਕੰਮ ਹੈ ਡੰਗ ਮਾਰਨਾ, ਤੇ ਜੇ ਬੱਚਾ ਡੰਗ ਮਾਰਨ ਵਾਲੀ ਚੀਜ਼ ਨੂੰ ਹੱਥ ਪਾਉਂਦਾ ਹੈ ਤੇ ਮੇਰੀ ਜ਼ਿੰਮੇਵਾਰੀ ਏ ਕਿ ਬੱਚੇ ਨੂੰ ਬਚਾਉਣਾ। ਸਾਹਿਬ ਕਹਿੰਦੇ ਨੇ, ਚੰਚਲ ਮਤ ਬਾਰਕ ਬਪਰੇ ਕੀ ਸਰਪ ਅਗਨ ਕਰ ਮੇਲੇ, ਹੱਥ ਨਾਲ ਫੜਦਾ ਸੱਪ ਨੂੰ ਅਗਨ। ਮਾਤਾ ਪਿਤਾ ਕੰਠ ਲਾਏ ਰੱਖੇ, ਮਾਂ ਪਿਓ ਫੜ ਕੇ ਧੂ ਕੇ ਛਾਤੀ ਨਾਲ ਲੜ ਲੈਂਦੇ ਨੇ, ਕੀ ਕਰਦਾ? ਗਿਆਨ ਦਿੰਦੇ ਨੇ, ਇਹ ਫੜਨ ਵਾਲੀ ਚੀਜ਼ ਨਹੀਂ ਹੈ, ਫੜਨ ਵਾਲੀ ਚੀਜ਼ ਇਹ ਨਹੀਂ ਹੈ। ਫੁੱਲ ਦੇ ਦੇਣਗੇ ਹੱਥ, ਫੜਨ ਵਾਲੀ ਚੀਜ਼ ਇਹ ਹੈ। ਕੋਈ ਖਿਡੌਣਾ ਦੇ ਦੇਣਗੇ, ਫੜਨ ਵਾਲੀ ਚੀਜ਼ ਇਹ ਹੈ। ਇਹ ਖਿਆਲ ਕਰਨਾ, ਬੱਚੇ ਨੇ ਖਿਡੌਣਾ ਲੈ ਲਿਆ, ਖਿਡੌਣਾ ਬੜਾ ਪਿਆਰਾ ਹੈ, ਫੁੱਲ ਬੜਾ ਪਿਆਰਾ ਹੈ। ਹੁਣ ਉਹਦੇ ਕੋਲ ਮਾਂ ਬਾਪ ਨੂੰ ਵੀ ਖਤਰਾ ਕੋਈ ਨੀ, ਕੋਈ ਹਰਜ ਨਹੀਂ, ਫੁੱਲ ਪਕੜੀ ਰੱਖੇ, ਖਿਡੌਣਾ ਪਕੜੀ ਰੱਖੇ। ਲੇਕਿਨ ਬੱਚੇ ਨੂੰ ਕੀ ਹੋ ਗਿਆ? ਬੱਚਾ ਉਹ ਖਿਡੌਣਾ ਤੇ ਫੁੱਲ ਲੈ ਕੇ ਮਾਂ ਦੀ ਗੋਦ ਛੱਡ ਗਿਆ, ਬਾਪ ਦੀ ਗੋਦ ਛੱਡ ਗਿਆ, ਅਗਾਂਹ ਪਿਛਾਂ ਹੋ ਗਿਆ, ਖੇਡਦਾ ਫਿਰਦਾ। ਮਾਂ ਆਵਾਜ਼ਾਂ ਮਾਰਦੀ ਏ ਤੇ ਉਹ ਪਕੜਾਈ ਨਹੀਂ ਦਿੰਦਾ, ਅੱਗੇ ਅੱਗੇ ਖਿਡੌਣਾ ਲੈ ਕੇ ਬੱਚਾ ਹੈ, ਪਤਾ ਨੀ ਉਹਨੂੰ ਡਰ ਹੈ ਮਾਂ ਖੋ ਨਾ ਲਵੇ। ਕੈਸੀ ਅਣਗਿਆਨਤਾ ਦੀ ਗੱਲ ਹੈ ਕਿ ਜਿਸ ਮਾਂ ਨੇ ਖਿਡੌਣਾ ਦਿੱਤਾ, ਜਿਸ ਬਾਪ ਨੇ ਦਿੱਤਾ, ਉਹਨੇ ਖੋਣ ਵਾਸਤੇ ਥੋੜਾ ਦਿੱਤਾ, ਹੋਰ ਵੀ ਦੇਵੇਗਾ। ਲੇਕਿਨ ਬੱਚਾ ਘਬਰਾਇਆ ਕਿ ਮੇਰੇ ਕੋਲੋਂ ਖਿਡੌਣਾ ਖੁਸ ਨਾ ਜਾਵੇ, ਅੱਗੇ ਅੱਗੇ ਬੱਚਾ ਹੈ, ਮਗਰ ਮਗਰ ਮਾਂ ਪਿਓ ਨੇ ਕੋਈ ਨੁਕਸਾਨ ਨਾ ਉਠਾ, ਕੋਈ ਗਲਤ ਨਾ ਇਹਦੇ ਕੋਲੋਂ ਗਲਤ ਕਿਰਿਆ ਨਾ ਹੋ ਜਾਵੇ, ਖਿਡੌਣਾ ਸੁੱਟ ਨਾ ਪਵੇ ਜਾਂ ਇਸੇ ਖਿਡੌਣੇ ਦੀ ਗਲਤ ਵਰਤੋਂ ਕਰਕੇ ਕੋਈ ਨੁਕਸਾਨ ਨਾ ਉਠਾ ਪਵੇ। ਲੇਕਿਨ ਦੂਜਾ ਬੱਚਾ ਇੱਕ ਹੋਰ ਵੀ ਹੈ, ਉਹਨੇ ਖਿਡੌਣਾ ਲੈ ਲਿਆ ਤੇ ਮਾਂ ਦੀ ਗੋਦ ਨਹੀਂ ਛੱਡਦਾ। ਮਾਂ ਕਹਿੰਦੀ ਹੈ ਜਾ ਤੂੰ ਖਿਡੌਣੇ ਨਾਲ ਖੇਡ, ਮੈਨੂੰ ਕੰਮ ਕਰਨ ਦੇ, ਲੇਕਿਨ ਉਹ ਮਾਂ ਦੀ ਗੋਦ ਨਹੀਂ ਛੱਡਦਾ, ਖਿਡੌਣਾ ਵੀ ਲਈ ਬੈਠਾ ਹੈ, ਮਾਂ ਦੀ ਗੋਦ ਚ ਵੀ ਬੈਠਾ ਹੈ। ਇਹ ਦੋਹਰਾ ਆਨੰਦ ਲੈ ਰਿਹਾ, ਖਿਡੌਣੇ ਦਾ ਆਨੰਦ ਵੀ ਲੈ ਰਿਹਾ ਤੇ ਮਾਂ ਦੀ ਗੋਦ ਦੀ ਨਿਗ ਵੀ ਲੈ ਰਿਹਾ। ਆਪਾਂ ਵੀ ਲੈ ਸਕਦੇ, ਐਸੇ ਬਾਲਕ ਬਣੇ ਰਹੀਏ ਨਾ, ਐਸੇ ਚੰਗੇ ਬੱਚੇ ਬਣੇ ਰਹੀਏ, ਗੁਰੂ ਕੀ ਉਂਗਲੀ ਵੀ ਪਕੜੀ ਰੱਖੀ, ਗੁਰੂ ਕੀ ਗੋਦ ਵੀ ਨਾ ਛੱਡੀਏ ਤੇ ਗੁਰੂ ਕੇ ਬਖਸ਼ੇ ਪਦਾਰਥਾਂ ਨਾਲ ਵੀ ਆਨੰਦ ਲੈਂਦੇ ਰਹੀਏ, ਗੁਰੂ ਕੀਆਂ ਬਖਸ਼ੀਆਂ ਦਾਤਾਂ ਦਾ ਸਵਾਦ ਵੀ ਲੈਂਦੇ ਰਹੀਏ। ਇਹ ਨਹੀਂ ਦਾਤ ਲੈ ਕੇ ਖਿਡੌਣਾ ਲੈ ਕੇ ਗੁਰੂ ਨੂੰ ਛੱਡ ਜਾਈਏ, ਪ੍ਰਭੂ ਨੂੰ ਛੱਡ ਜਾਈਏ, ਨਹੀਂ ਐਸਾ ਨਹੀਂ, ਉਹ ਤਾਂ ਦਿਆਲ ਹੈ। ਪਿਤਾ ਕਿਰਪਾਲ ਆ ਗਿਆ ਏ ਦੀਨੀ, ਬਾਰਕ ਮੁੱਖ ਮੰਗੇ ਸੋ ਦੇਣਾ, ਜੋ ਮੰਗਦਾ ਦਿਓ। ਚੰਗੇ ਬੱਚੇ ਤੇ ਖੁਸ਼ ਹੋ ਗਏ, ਦਿਓ ਇਹਨੂੰ ਜੋ ਮੰਗਦਾ, ਜੋ ਅਰਦਾਸ ਕਰਦਾ ਦਿਓ ਇਸ ਨੂੰ। ਪਰ ਬਾਲਕ ਕੀ ਪਿਆ ਮੰਗਦਾ ਹੈ? ਗੁਰੂ ਨਾਨਕ ਬਾਲਕ ਬਣ ਗਏ, ਕਹਿੰਦੇ ਨੇ ਨਾਨਕ ਬਾਲਕ ਦਸ ਪ੍ਰਭ ਚਾਹੇ, ਮੋਹ ਹਿਰਦੈ ਬਸੈ ਨਿਤ ਚਰਨਾ। ਮੈਂ ਤਾਂ ਹੋਰ ਕੁਝ ਨਹੀਂ ਮੰਗਦਾ, ਜੋ ਕੁਝ ਦੇਵੇ ਮੇਰੇ ਪਿਤਾ ਜੋ ਤੇਰੀ ਮਰਜ਼ੀ ਹੈ ਦੇ, ਪਰ ਮੈਂ ਤਾਂ ਇਹ ਮੰਗਣਾ ਕਿ ਤੇਰੇ ਚਰਨਾਂ ਚ ਮੇਰਾ ਵਾਸਾ ਬਣਿਆ। ਔਰ ਕਹਿੰਦੇ ਨੇ ਸ਼ਾਸਤਰਕਾਰ ਇੱਕ ਛੋਟੀ ਦ੍ਰਿਸ਼ਟਾਂਤ ਮਾਤਰ ਗੱਲ ਕਹਿੰਦੇ, ਕਹਿੰਦੇ ਨੇ ਮੇਲੇ ਚ ਦੋ ਭਰਾ ਆਪਣੇ ਬੱਚਿਆਂ ਨੂੰ ਲੈ ਕੇ ਗਏ, ਬੱਚਿਆਂ ਨੇ ਬਾਪਾਂ ਦੀ ਉਂਗਲੀ ਪਕੜੀ ਹੋਈ, ਮੇਲਾ ਦਿਖਾਇਆ ਜਾ ਰਿਹਾ, ਭਾਂਤ ਭਾਂਤ ਦੇ ਪਦਾਰਥ ਉਹਨਾਂ ਬੱਚਿਆਂ ਨੂੰ ਬਾਪ ਲੈ ਕੇ ਦੇ ਰਹੇ ਤੇ ਬੱਚੇ ਖੁਸ਼ ਹੋ ਕੇ ਤਮਾਸ਼ਾ ਦੇਖ ਰਹੇ ਨੇ, ਪਦਾਰਥ ਛੱਕ ਰਹੇ। ਬਹੁਤ ਭੀੜ ਵਿੱਚ ਆ ਗਏ, ਤਮਾਸ਼ਾ ਬੜਾ ਰੌਚਕ ਹੈ, ਦੋਵਾਂ ਬੱਚਿਆਂ ਨੇ ਤਮਾਸ਼ੇ ਦੀ ਰੌਚਕਤਾ ਵਿੱਚ ਪਰਚ ਕੇ ਪਦਾਰਥ ਖਾਂਦਿਆਂ ਹੋਏ, ਹੱਥ ਵਿਹਲੇ ਨਹੀਂ ਰਹੇ, ਨਿਗਾਹ ਵਿਹਲੀ ਨਹੀਂ ਰਹੀ, ਨਿਗਾਹ ਤਮਾਸ਼ੇ ਵੱਲ ਹੈ, ਹੱਥ ਪਦਾਰਥ ਛੱਕਣ ਵਾਲੇ ਨੇ। ਤੇ ਜੇ ਮਾੜੇ ਮੋਟੇ ਹੱਥ ਖਾਲੀ ਹੋਏ ਨੇ ਤਾਂ ਇੱਕ ਦੂਜੇ ਦਾ ਹੱਥ ਫੜ ਲਿਆ, ਬਾਪ ਦਾ ਹੱਥ ਛੱਡ ਦਿੱਤਾ, ਦੋਵਾਂ ਨੇ ਛੱਡ ਦਿੱਤਾ। ਭੀੜ ਬੜੀ ਏ, ਬਾਪ ਦੋਵਾਂ ਦਾ ਹੱਥ ਪਕੜ ਕੇ ਰੱਖਣਾ ਚਾਹੁੰਦੇ, ਲੇਕਿਨ ਭੀੜ ਦੇ ਵਿੱਚ ਉਹ ਤਮਾਸ਼ਾ ਵੇਖਣ ਵਾਸਤੇ ਸੁਤੰਤਰਤਾ ਚਾਹੁੰਦੇ ਨੇ, ਉਹ ਸੁਤੰਤਰਤਾ ਵਾਸਤੇ ਦੋਵਾਂ ਨੇ ਬਾਪ ਦੀ ਉਂਗਲ ਛੱਡ ਦਿੱਤੀ। ਤੇ ਭੀੜ ਦੇ ਉਹਨਾਂ ਰੇਲਿਆਂ ਵਿੱਚ, ਉਹਨਾਂ ਧੱਕਿਆਂ ਵਿੱਚ ਬਾਪ ਕਿਧਰੇ ਹੋ ਗਏ, ਬੱਚੇ ਕਿਧਰੇ ਹੋ ਗਏ? ਤੇ ਫਿਰ ਪੱਲੇ ਕੀ ਪੈ ਗਿਆ? ਇੱਕ ਬੱਚੇ ਨੇ ਚਿੰਗਾੜਾ ਮਾਰਨੀਆਂ ਸ਼ੁਰੂ ਕਰਤੀਆਂ, ਰੋਣਾ ਸ਼ੁਰੂ ਕਰਤਾ, ਬਹੁਤ ਉੱਚੀ ਉੱਚੀ ਰੋਣ ਲੱਗ ਪਏ। ਦੂਸਰਾ ਹਾਣੀ ਬੱਚਾ ਕਹਿੰਦਾ, ਰੋਂਦਾ ਕਿਉਂ? ਕਹਿੰਦਾ, ਪਿਤਾ ਕਿੱਥੇ ਹੈ, ਬਾਪ ਕਿੱਥੇ ਹੈ, ਹੁਣ ਕੀ ਕਰਾਂਗੇ? ਉਹ ਕਹਿੰਦਾ, ਕੁਝ ਨਹੀਂ ਹੁੰਦਾ। ਉਸ ਬੱਚੇ ਨੇ ਰੋਣੇ ਕਰਕੇ ਚਾਰ ਸਿਆਣੇ ਬੰਦਿਆਂ ਨੂੰ ਉਹਨਾਂ ਨੂੰ ਘੇਰ ਲਿਆ, ਉਹਨਾਂ ਨੂੰ ਤਰ੍ਹਾਂ ਤਰ੍ਹਾਂ ਦੇ ਪਦਾਰਥ ਦਿੰਦੇ, ਉਹਨਾਂ ਚੁੱਕ ਕੇ ਮਾਰਦੇ ਨੇ, ਕਹਿੰਦੇ ਨੇ ਨਹੀਂ ਚਾਹੀਦੇ। ਉਹ ਪਰਚਾਉਂਦੇ ਨੇ, ਖਿਡਾਉਂਦੇ ਨੇ, ਉਹ ਨਹੀਂ ਖੇਡਦੇ। ਲੇਕਿਨ ਜਿਹੜਾ ਦੂਸਰਾ ਬੱਚਾ ਨਹੀਂ ਰੋ ਰਿਹਾ, ਉਹ ਜੇ ਪਦਾਰਥਾਂ ਵੱਲ ਮੂੰਹ ਨਹੀਂ ਕਰ ਰਿਹਾ ਤੇ ਬਹੁਤ ਚੀਕ ਝਿਆੜਾ ਵੀ ਨਹੀਂ ਪਾ ਰਿਹਾ, ਗੰਭੀਰ ਜ਼ਰੂਰ ਹੈ,
ਤੇ ਫਿਰ ਉਹਨੂੰ ਲੈ ਗਏ ਨੇ ਸੇਵਾ ਸਮਿਤੀ ਵੱਲ। ਉਹਨਾਂ ਲਿਜਾ ਕੇ ਆਪਣੇ ਤੰਬੂ ਚ ਬਿਠਾ ਲਏ। ਉਹ ਬੱਚਾ ਰੋਈ ਜਾ ਰਹੇ, ਫਿਰ ਬੱਚੇ ਬੱਚੇ ਆਪਸ ਚ ਲੱਗ ਪਏ ਨੇ, ਕਹਿੰਦਾ ਕਿਉਂ ਰੋਨਾ ਭਰਾ? ਉਹ ਕਹਿੰਦਾ ਰੋਨਾ ਇਸ ਕਰਕੇ ਬਾਪ ਤੋਂ ਵਿਛੜ ਗਿਆ, ਤੈਨੂੰ ਕੁਝ ਨਹੀਂ ਹੁੰਦਾ। ਕਹਿੰਦਾ ਬਾਪ ਆਪੇ ਲੱਭ ਲੈਗਾ, ਮੈਨੂੰ ਕੋਈ ਘਬਰਾਹਟ। ਉਂਗਲ ਮੈਂ ਛੱਡੀ ਗਲਤੀ ਮੇਰੀ ਏ, ਪਰ ਮੈਂ ਗਲਤੀ ਕਰ ਸਕਣਾ, ਉਹ ਨਹੀਂ ਗਲਤੀ ਕਰੇਗਾ, ਉਹ ਲੱਭ ਲੈਗਾ। ਹੋਰ ਥੋੜੀ ਦੇਰ ਤੱਕ ਆਇਆ ਕੀ ਆਇਆ, ਮੈਂ ਤਾਂ ਕੋਈ ਨਹੀਂ ਰੋਂਦਾ, ਮੈਨੂੰ ਤਾਂ ਕੋਈ ਘਬਰਾਹਟ, ਮੇਰਾ ਚੰਗਾ ਬਾਪ ਮੈਨੂੰ ਆਪੇ ਲੱਭ ਲਏ। ਮੇਰੇ ਕੋਲੋਂ ਗਲਤੀ, ਮਾਪੇ ਕੋ ਮਾਪੇ ਨਹੀਂ ਹੁੰਦੇ, ਪੁੱਤਰ ਕੋ ਪੁੱਤਰ ਹੋ ਸਕਦੇ ਨੇ, ਮੈਂ ਉਹਦੀ ਉਂਗਲ ਛੱਡ ਸਕਣਾ? ਉਹ ਤਾਂ ਨਹੀਂ ਮੈਨੂੰ ਛੱਡੇਗਾ, ਉਹ ਭਟਕਦਾ ਫਿਰਦਾ ਹੋਣਾ, ਹੋਰ ਝੱਟ ਤੱਕ ਆਇਆ ਕੀ ਆਇਆ, ਹੁਣੇ ਲੱਭ ਲਏਗਾ ਮੈਂ। ਇਹ ਸੱਚ ਕਰਕੇ ਜਾਣਨਾ ਗੁਰੂ ਸਾਨੂੰ ਲੱਭਦਾ ਫਿਰਦਾ, ਅਸੀਂ ਉਂਗਲਾਂ ਛੁਡਾ ਛੁਡਾ ਕੇ ਇਧਰ ਉਧਰ ਉੱਤੇ ਚੱਲਦੇ, ਤੇ ਜੇ ਕਿਤੇ ਅਸੀਂ ਚੰਗੇ ਬੱਚੇ ਬਣੀਏ, ਬਾਪ ਦੀ ਉਂਗਲ ਛੱਡੀਏ ਹੀ ਨਾ, ਗੁਰੂ ਦੀ ਉਂਗਲ ਛੱਡੀਏ ਹੀ ਨਾ, ਛੱਡ ਦਿੰਦੇ ਆ ਉਂਗਲ। ਤੇ ਕਈ ਵਾਰੀ ਐਸਾ ਵੀ ਹੁੰਦਾ ਜੂਨਾ ਚ ਭਟਕ ਜਾਂਦੇ ਆ, ਉਹ ਤਾਂ ਮੇਲੇ ਚ ਭਟਕ ਗਏ ਨਾ, ਤੇ ਉਂਗਲ ਪਕੜੀ ਹੋਈ ਤਾਂ ਤੇਰੇ ਭਰੋਸੇ ਪਿਆਰੇ ਮੈਂ ਲਾਡ ਲਡਾਇਆ, ਗਲਤੀਆਂ ਹੋਈਆਂ ਤੂੰ ਦੱਸਦਾ ਚਲਾ ਗਿਆ, ਭੁੱਲੇ ਚੁੱਕੇ ਬਾਰਕ ਤੂੰ ਹਰ ਪਿਤਾ ਮਾਇਆ। ਤੈਨੂੰ ਚੰਗਾ ਲੱਗਣਾ ਹੈ ਤਾਂ ਬੜਾ ਔਖਾ, ਚੰਗ ਸੁਹੇਲਾ ਕਹਿਣ ਕਹਾਵਣ ਤੇਰਾ ਵਿਖਮ ਭਾਵਣ, ਤੈਨੂੰ ਭਾ ਜਾਣਾ ਹੈ ਤਾਂ ਬੜਾ ਔਖਾ, ਚੰਗਾ ਬੱਚਾ ਬਣਨਾ ਹੈ ਤਾਂ ਬੜਾ ਔਖਾ, ਪਰ ਮੈਂ ਤੇਰੇ ਤੇ ਮਾਣ ਕਰਨਾ, ਤੇਰਾ ਪੁੱਤਰ ਹਾਂ, ਹੋ ਮਾਣ ਤਾਣ ਕਰੋ ਤੇਰਾ, ਹੋ ਜਾਣੋ ਆਪਾ ਸਭੂ ਮਤ ਸਭੇ ਤੇ ਬਾਹਰ ਬੇਮੋਤਾਜ ਬਾਪਾ, ਪਿਤਾ ਹੋ ਜਾਣੋ ਨਾਹੀਂ, ਪਿਤਾ ਜੀ ਮੈਨੂੰ ਆਉਂਦੀ ਨੀ, ਸਮਝ ਨੀ ਆਉਂਦੀ ਤੇਰੀ ਜੁਗਤ ਕੀ ਹੈ, ਮੇਰੇ ਕੋਲ ਧਾਰਨ ਨੀ ਕੀਤੀ ਜਾਂਦੀ, ਬੱਚਾ ਅਜੇ ਬਹੁਤ ਛੋਟਾ ਅਣਜਾਣ ਹੈ। ਬੰਧਨ ਮੁਕਤ ਸੰਤੋ ਮੇਰੀ ਰਾਖੇ ਮਮਤਾ, ਬੰਧਨਾ ਤੋਂ ਛੁਡਾਉਣ ਵਾਲਾ ਮੇਰਾ ਸਤਿਗੁਰੂ ਮੇਰਾ ਵਾਹਿਗੁਰੂ, ਫਿਰ ਵੀ ਮਮਤਾ ਕਰਦਾ ਮੇਰਾ ਬੜਾ ਖਿਆਲ ਕਰਦਾ, ਭਏ ਕਿਰਪਾਲ ਠਾਕਰ ਰਹੋ ਆਵਣ ਜਾਣਾ, ਮੈਂ ਉਂਗਲੀ ਪਕੜਨ ਲਈ ਮੇਰੀ ਭਟਕਣਾ ਮੁਕ ਗਈ, ਉਂਗਲੀ ਛੁੱਟ ਜਾਂਦੀ ਮੈਂ ਜੂਨਾ ਚ ਭਟਕ ਜਾਣਾ, ਸ੍ਰਿਸ਼ਟੀ ਦੇ ਇਸ ਮੇਲੇ ਵਿਚ ਮੈਨੂੰ ਭਟਕਣਾ ਪੱਲੇ ਪੈ ਜਾਂਦੀ, ਲੇਕਿਨ ਗੁਰੂ ਕੀ ਉਂਗਲ ਪਕੜ ਲੈਣਾ ਮੇਰਾ ਆਉਣਾ ਜਾਣਾ ਭਟਕਣਾ ਜਮਣਾ ਮਰਨਾ ਮਿਟ ਜਾਂਦਾ, ਮੈਂ ਟਿਕ ਜਾਣਾ। ਉਸ ਟਿਕ ਜਾਣ ਵਾਸਤੇ ਗਲਤੀਆਂ ਤਾਂ ਹੁੰਦੀਆਂ ਨੇ, ਪਰ ਖਿਮਾ ਮੰਗ ਲਈਏ, ਗੋਦੀ ਚ ਬੈਠ ਜਾਈਏ, ਪਦਾਰਥ ਵੀ ਲਈ ਚਲੀਏ, ਮੌਜਾਂ ਵੀ ਲਈ ਚਲੀਏ, ਮਾਲਕ ਦੀ ਨਿਗ ਵੀ ਪ੍ਰਾਪਤ ਰਹੇ, ਉਹਦੀ ਜੁਗਤ ਵੀ ਲੈਣ ਦਾ ਯਤਨ ਕਰਦੇ ਰਹੀਏ, ਉਹਦੀ ਸਿੱਖਿਆ ਵੀ ਲੈਣ ਦਾ ਯਤਨ ਕਰਦੇ ਰਹੀਏ, ਤੇ ਫਿਰ ਕਰ ਉਪਦੇਸ਼ ਝਟਕੇ ਬਹੁ ਭਾਤੀ, ਬਹੁਰ ਪਿਤਾ ਗੱਲ ਲਾਵੇ, ਪਿਛਲੇ ਔਗਣ ਬਖਸ਼ ਲਏ, ਪ੍ਰਭ ਆਗੇ ਮਾਰਗ ਪਾਵੇ।

ਕੀ ਅਰਾਧਿਆ ਰਾਣੀ ਗਈ ਸੀ ਰਾਜੇ ਤੋਂ ਚੋਰੀ, ਲੇਕਿਨ ਇਹ ਚੋਰੀ ਚੰਗੀ ਸੀ, ਇਸ ਚੋਰੀ ਨੇ ਦੂਜੇ ਨੂੰ ਵੀ ਫਸਾ ਦੇਣਾ। ਗਈ ਰਾਜੇ ਵੇਖਿਆ ਕਿ ਹੈ ਨਹੀਂ, ਕਿਸੇ ਹੋਰ ਰਾਤੀ ਉੱਠ ਕੇ ਪਿੱਛੇ ਪਿੱਛੇ ਗਿਆ, ਰਾਣੀ ਸੰਗਤ ਚ ਪਹੁੰਚੀ, ਇਹ ਬਾਹਰ ਖੜਾ ਰਿਹਾ। ਸੰਗਤ ਦੇ ਉੱਠਣ ਤੋਂ ਪਹਿਲੇ ਇੱਕ ਖੜਾਮ ਚੋਰੀ ਕਰਕੇ ਲੈ ਆਇਆ, ਘਰ ਆ ਗਿਆ। ਉਸੇ ਤਰ੍ਹਾਂ ਜਿਸ ਤਰ੍ਹਾਂ ਸੁੱਤਾ ਹੋਇਆ ਸੀ ਭੇਖ ਬਣਾ ਲਿਆ। ਸੰਗਤ ਬਾਹਰ ਨਿਕਲੀ, ਸਾਰਿਆਂ ਨੇ ਖੜਾਵਾਂ ਪਾਈਆਂ, ਪਹਿਲੇ ਲੋਕ ਖੜਾਵਾਂ ਪਾ ਕੇ ਜਾਂਦੇ ਸਨ, ਕਹਿੰਦੇ ਸੁੱਚੇ ਪੈਰੀ ਜਾਣਾ। ਸਾਰਿਆਂ ਨੇ ਪਾਈਆਂ, ਪਰ ਇੱਕ ਖੜਾਮ ਘੱਟ, ਉਹ ਵੀ ਰਾਣੀ ਦੀ। ਫਿਕਰ ਪੈ ਗਿਆ ਕੀ ਬਣਿਆ, ਕਹਿੰਦੇ ਫਿਰ ਸਾਰਿਆਂ ਦੀ ਖੜਾਵਾਂ ਲੱਥ ਗਈਆਂ, ਕਿੰਨੀਆਂ ਜੁੱਤੀਆਂ ਚੁੱਕੀਆਂ ਸਾਡੀਆਂ ਇੱਥੋਂ ਐਤਕੀ। ਵਾਹਿਗੁਰੂ ਬਖਸ਼ੇ।

ਇੱਕ ਕੱਢੇ ਇੱਕ ਲੈ ਵਿਆਪੇ ਜਿਉ ਨਚਾਏ ਤਿਉ ਤਿਉ ਨੱਚਣ ਜਿਉ ਨਚਾਏ ਤਿਉ ਤਿਉ ਨੱਚਣ ਸਿਰ ਸਿਰ ਕਿਰਤ ਬਿਹਾਨੀਆਂ

ਏ ਅਜਰ ਜਹਿਰੀ ਮਨ ਮੂਰਖ ਅਜ ਹੂੰ ਨਹਿ ਸਮਝਤ ਮਨ ਮੂਰਖ ਅਜ ਹੂੰ ਨਹਿ ਸਮਝਤ ਸਿੱਖ ਦੇ ਹਾਰਿਓ ਨੀਤ ਨਾਨਕ ਪਹੁੰਚਲ ਪਾਰ ਪਰੇ

ਇੱਕ ਗੱਲ ਕਹਿ ਕੇ ਸਮਾਪਤੀ ਕਰਾਂ। ਕਹਿੰਦੇ ਨੇ ਪਰੰਗਰੇਟਾ ਗੁਰੂ ਕਾ ਬੇਟਾ, ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸੀਸ ਇੱਕ ਕਪੜੇ ਵਿਚ ਲਪੇਟ ਕੇ ਜਦੋਂ ਸ੍ਰੀ ਅਨੰਦਪੁਰ ਸਾਹਿਬ ਪਹੁੰਚਿਆ ਗੁਰੂ ਕਲਗੀਧਰ ਪਾਤਸ਼ਾਹ 9 ਸਾਲ ਦੇ ਛੋਟੇ ਜਿਹੇ ਬੱਚੇ, ਸਾਰੀਆਂ ਸੰਗਤਾਂ, ਮਾਤਾ ਗੁਜਰੀ ਜੀ ਜਿਨ੍ਹਾਂ 26 ਸਾਲ ਭੋਰੇ ਵਿਚ ਬੈਠ ਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸਾਥ ਦਿੱਤਾ, ਉਹ ਮਾਤਾ ਜਦੋਂ ਵੇਖਿਆ ਆਪਣੇ ਸਰਤਾਜ ਦਾ ਸੀਸ ਖੂਨ ਨਾਲ ਲੱਥ ਪੱਥ ਹੋਇਆ ਹੋਇਆ, ਮਾਤਾ ਵੇਖ ਕੇ ਸਹਾਰਨ ਨਾ ਕਰ ਸਕੀ, ਗੰਗਾ ਜਮਨਾ ਵਹਿ ਤੁਰੀਆਂ। ਉਹ ਮੇਰਾ ਮਾਲਕ ਵੈਰਾਗ ਰੂਪ ਗੁਰੂ ਤੇਗ ਬਹਾਦਰ, ਜਿਨ੍ਹਾਂ ਦੀਆਂ ਅੱਖਾਂ ਵਿੱਚੋਂ ਕਦੀ ਨੀਰ ਬੰਦ ਹੀ ਨਹੀਂ ਹੋਇਆ, ਇਤਨਾ ਵੈਰਾਗ ਜਿੱਥੇ ਪੜੋ ਵੈਰਾਗ ਹੀ ਵੈਰਾਗ। ਮੇਰੇ ਪਾਤਸ਼ਾਹ ਪੁੱਛਦੇ ਨੇ ਰੰਗਰੇਟੇ ਫਿਰ ਕੀ ਹੋਇਆ? ਕਹਿਣ ਲੱਗਾ ਜੀ ਧੜ ਪਿਆ ਸੀ, ਔਰੰਗਜ਼ੇਬ ਨੇ ਐਲਾਨੀਆਂ ਕਿਹਾ ਸੀ ਕੋਈ ਹੋਵੇ ਗੁਰੂ ਕਾ ਸਿੱਖ ਜਿਹੜਾ ਧੜ ਚੁੱਕ ਲਵੇ। ਪਾਤਸ਼ਾਹ ਪੁੱਛਦੇ ਨੇ ਉੱਥੇ ਕੋਈ ਸਿੱਖ ਨਹੀਂ ਸੀ? 250 ਸਾਲ ਸਿੱਖੀ ਦਾ ਪ੍ਰਚਾਰ ਹੁੰਦਿਆਂ ਉੱਥੇ ਕੋਈ ਸਿੱਖ ਨਹੀਂ ਸੀ? ਪਾਤਸ਼ਾਹ ਸਿੱਖ ਤੇ ਹੈ ਸਨ ਪਰ ਡਰਦੇ ਸੀ। ਫਿਰ ਪਹਿਚਾਣ ਵੀ ਕੋਈ ਨਹੀਂ ਸੀ, ਕੌਣ ਖੜੇ? ਪਾਤਸ਼ਾਹ ਨੇ ਆਖਿਆ ਖੜੇ ਸਨ, ਹਾਂ ਖੜੇ ਸਨ ਪਰ ਛਾਤੀ ਤੇ ਹੱਥ ਧਰਕੇ ਕੋਈ ਨਹੀਂ ਸੀ ਕਹਿੰਦਾ ਮੈਂ ਗੁਰੂ ਕਾ ਸਿੱਖ ਹਾਂ। ਉੱਥੇ ਗੁਰੂ ਕਲਗੀਧਰ ਜੀ ਨੇ ਆਖਿਆ ਫਿਰ ਮੈਂ ਐਸਾ ਸਿੰਘ ਸਜਾਵਾਂਗਾ, ਉਹ ਤਾਂ ਦੁਹਾਈ ਪਾ ਕੇ ਆਖੇਗਾ ਮੈਂ ਸਿੱਖ ਨਹੀਂ ਪਰ ਲੋਕਾਂ ਨੇ ਆਖਣਾ ਤੂੰ ਸਿੱਖ ਹੈ। ਤੇਰੀ ਦਸਤਾਰ ਦੱਸਦੀ ਪਈ ਹੈ ਤੂੰ ਸਿੱਖ ਹੈ, ਤੇਰਾ ਕੜਾ ਦੱਸ ਰਿਹਾ ਤੂੰ ਸਿੱਖ ਹੈ, ਭਾਵੇਂ ਉਹ ਦੁਨੀਆਂ ਨੂੰ ਧੋਖੇ ਵਿਚ ਰੱਖਣ ਲਈ ਕਹਿ ਦੇਵੇ ਮੈਂ ਸਿੱਖ ਨਹੀਂ ਪਰ ਲੋਕਾਂ ਨੇ ਆਖਣਾ ਤੇਰਾ ਦਾੜਾ, ਤੇਰੇ ਕੇਸ, ਤੇਰੀ ਦਸਤਾਰ, ਤੇਰੀ ਕਿਰਪਾਨ ਦੱਸਦੀ ਪਈ ਹੈ ਤੂੰ ਸਿੱਖ ਹੈ। ਮੈਂ ਐਸਾ ਸਿੰਘ ਸਜਾਵਾਂਗਾ ਜਿਹੜਾ ਛੁਪ ਨਹੀਂ ਸਕੇਗਾ। ਉੱਥੇ ਪਾਤਸ਼ਾਹ ਨੇ ਇਹ ਐਲਾਨ ਕੀਤਾ ਔਰ ਫਿਰ ਤੁਹਾਡਾ ਰੂਪ ਦਿੱਤਾ ਇਹ ਗੁਰੂ ਕੇ ਸਿੱਖਾਂ ਦਾ, ਜੋ ਪ੍ਰਗਟ ਭਇਆ ਖਾਲਸਾ ਪਰਦੇਣ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ। ਕਿਤਨੀ ਪਿਆਰੀ ਬਾਣੀ ਮੇਰੇ ਪਾਤਸ਼ਾਹ ਨੇ ਉਚਾਰਨ ਕੀਤੀ ਏ, ਆਓ

ਪੁੱਤਰ ਜਵਾਨ ਹੁੰਦੇ, ਦੋਵਾਂ ਵਿੱਚ ਤੇਰੀ ਜੋਤ ਹੈ, ਵੇਖਦਿਆਂ ਪੁੱਤਰ ਤੁਰ ਜਾਂਦਾ ਤੇ ਬਾਪ ਤਾਈ ਮਾਰ ਕੇ ਰੋ ਪੈਂਦਾ, ਕਹਿੰਦਾ ਮੇਰੇ ਜੀਵਨ ਦਾ ਕੀ ਫਰਕ। ਉਹ ਰੋ ਰਿਹਾ ਤੇ ਤੂੰ ਤਮਾਸ਼ਾ ਵੇਖ, ਕੈਸੀ ਤੇਰੀ ਠੱਗੀ ਹੈ, ਇਸਤਰੀ ਨੂੰ ਪਤੀ ਲਈ, ਪਤੀ ਨੂੰ ਇਸਤਰੀ ਲਈ ਸ਼ਿਕਵੇ ਹਨ। ਕਬੀਰ ਜੀ ਕਹਿੰਦੇ ਨੇ

ਜੀ ਦੀ ਬੜੀ ਕੰਮ ਦੀ ਗੱਲ ਕਰਦੀ ਨੇ ਨੇ ਜਿਸੇ ਇਹ ਕਿਸੇ ਦੀ ਠੱਗੀ ਨੂੰ ਜਾਣਨਾ ਚਾਹੋ ਵੀ ਕਿਸ ਤਰ੍ਹਾਂ ਕਰਤੱਵ ਕਰਦਾ ਤੇ ਉਹਦੇ ਮਿੱਤਰ ਬਣ ਜਾ, ਉਹਦੇ ਨਜ਼ਦੀਕ ਚਲੇ ਜਾ, ਪਰ ਉਹਦੇ ਸਾਰੇ ਰਾਜ਼ ਖੁੱਲ ਜਾਂਦੇ ਹਨ ਉਸ ਮਿੱਤਰ ਦੇ। ਕਬੀਰ ਕਹਿੰਦਾ ਹੈ ਮੈਂ ਵੀ ਹੁਣ ਉਸਦਾ ਰਾਜ਼ਦਾਰ ਬਣ ਗਿਆ, ਕਿਉਂਕਿ ਮੈਂ ਬਹੁਤ ਉਹਦੇ ਨਜ਼ਦੀਕ ਚਲਾ ਗਿਆ ਉਸ ਮਾਲਕ ਦੇ, ਤੇ ਲੋਕ ਤਾਂ ਠੱਗੀ ਵਿੱਚ ਆ ਜਾਂਦੇ ਨੇ, ਮੈਂ ਨਹੀਂ ਆਉਂਦਾ ਹੁਣ ਉਹਦੀ ਠੱਗੀ। ਇੱਕ ਵਾਰੀ ਪਿਆਰ ਨਾਲ ਬੋਲੀਏ, ਮੈਂ ਨਹੀਂ ਉਹਦੀਆਂ, ਉਹ ਜੋ ਠੱਗੀ ਦੀਆਂ ਗੱਲਾਂ ਕਰਦੇ ਮੈਂ ਨਹੀਂ ਆਉਂਦਾ, ਤੇ ਲੋਕ ਆਉਂਦੇ ਨੇ। ਹੈ ਨ ਐਸੇ ਵੀ ਭਾਈ ਭਿਖਾਰੀ ਦਰੀਆਂ ਸੀ ਰਹੇ, ਕੋਈ ਆਉਂਦਾ ਤੇ ਆ ਕੇ ਆਖਦੇ ਚਲੋ ਬਾਹਰ ਬਰਾਤ ਖੜੀ ਹੈ, ਇਹ ਤਾਂ ਕੰਮ ਬਾਅਦ ਵਿੱਚ ਵੀ ਹੋ ਸਕਦਾ। ਕਹਿੰਦਾ ਨਹੀਂ, ਇਹਦੀ ਬੜੀ ਲੋੜ ਪੈਣੀ ਹੈ, ਅੱਜ ਜਿਹੜਾ ਘੋੜੀ ਤੇ ਚੜਿਆ ਕੱਲ ਉਸਨੇ ਮਰ ਜਾਣਾ, ਤੇ ਤੁਹਾਨੂੰ ਪਤਾ ਇਸ ਗੱਲ ਦਾ? ਹਾਂ ਪਤਾ ਹੈ, ਫਿਰ ਵੀ ਇਹ ਸਾਰੇ ਕਾਰਜ ਕਰੀ ਜਾਂਦੇ ਹੋ। ਕਹਿਣ ਲੱਗਾ ਮੈਂ ਕਿੱਥੇ ਕਰਦਾ, ਉਹ ਆਪ ਮਾਲਕ ਕਰਦੇ, ਮੇਰੀ ਕੀ ਹਸਤੀ ਹੈ, ਠੱਗੀ ਵਿੱਚੋਂ ਨਿਕਲ। ਤੇ ਕਬੀਰ ਜੀ ਆਖਰੀ ਤੁਕਾਂ ਵਿੱਚ ਫਰਮਾਨ ਕਰ

0: You're listening to CNET Radio.
1: माटी का क्या तो पै स्वामी मान

ਮਖਲੂਕ ਪੁਕਾਰ ਦੇ ਤਰਲਿਆਂ ਤੋਂ ਬਿਨਾਂ ਹੋਰ ਪੱਲੇ ਕੀ ਪੈਂਦਾ? ਮਾਲਕ ਤੋਂ ਵਿਛੜਿਆਂ ਦੇ ਪੱਲੇ ਹੋਰ ਕੁਛ ਨਹੀਂ। ਕੂਕ ਪੁਕਾਰ ਪਰੇਸ਼ਾਨੀ ਦੇ ਤਰਲਿਆਂ ਤੋਂ ਬਿਨਾਂ ਹੋਰ ਕੁਛ ਨਹੀਂ। ਤੇ ਇਹ ਕੋਈ ਬੰਦਾ ਕਵੇ ਕਿ ਧੁਰੋਂ ਡਿੱਗੀ ਹੋਈ ਆਫਤ ਹੈ, ਐਸੀ ਗੱਲ ਨਹੀਂ। ਸਾਹਿਬ ਕਹਿੰਦੇ ਨੇ ਮੇਰੇ ਆਪਣੇ ਕਰਮਾਂ ਕਰਕੇ ਹੀ ਇਹ ਕੁਝ ਮੇਰੇ ਪੱਲੇ ਪਿਆ। ਮਾਲਕ ਨੂੰ ਭਾ ਜਾਣ ਵਾਸਤੇ ਮੇਰੇ ਪੱਲੇ ਗੱਲ ਹੀ ਕੋਈ ਨਹੀਂ। ਉਹਦੇ ਦਰ ਤੇ ਪ੍ਰਵਾਨ ਹੋਣ ਵਾਲੀ ਮੇਰੇ ਕੋਲ ਕੋਈ ਚੰਗਿਆਈ ਹੁੰਦੀ ਤਾਂ ਮੇਰੀ ਇਹ ਹਾਲਤ ਕਿਉਂ ਹੁੰਦੀ? ਮੰਜ ਕੁਚੱਜੀ ਮੈਨੂੰ ਚੱਜ ਕੋਈ ਨੀ। ਅਮਾਮਨ ਡੋਸ਼ੜੇ ਚੱਜ ਹੈ ਕੋਈ ਨੀ ਤੇ ਦੋਸ਼ਾਂ ਦਾ ਅੰਤ ਕੋਈ ਨੀ। ਗਲਤੀਆਂ ਭੁੱਲਾਂ ਤੇ ਕਮੀਆਂ ਦਾ ਅੰਤ ਕੋਈ ਨੀ। ਅਮਾਉਂਦੇ ਦੋਸ਼ ਮੇਰੇ ਜੀਵਨ ਵਿਚ ਨੇ। ਅਮਾਮਨ ਡੋਸ਼ੜੇ ਹੋ ਕਹੋ ਸ਼ੋ ਰਾਵਣ ਜਾਓ ਜੀਓ, ਮੈਂ ਕਿਵੇਂ ਮਾਲਕ ਨਾਲ ਮੇਲ ਕਰ ਸਕਾਂ? ਪਤੀ ਪਰਮੇਸ਼ਵਰ ਨਾਲ ਮੇਰੀ ਸਾਂਝ ਕਿਵੇਂ ਬਣੇ? ਇੱਕ ਤੂੰ ਇੱਕ ਚੜ੍ਹਦੀਆਂ ਕੌਣ ਜਾਣੇ ਮੇਰਾ ਨਾਉ ਜੀਓ, ਮੇਰੇ ਨਾਲੋਂ ਚੰਗੇ ਚੰਗੇ ਗੁਣਾਂ ਵਾਲੇ, ਚੰਗੇ ਚੰਗੇ ਸੁਚੱਜ ਵਾਲੇ, ਚੰਗੀ ਚੰਗੀ ਕਰਨੀ ਵਾਲੇ ਕਿੰਨੇ ਬੈਠੇ ਨੇ? ਕੌਣ ਮੇਰੇ ਵੱਲ ਨਿਗਾਹ ਕਰੇ?

ਸੌ ਰਾਵੇ ਆ ਜਿਨ੍ਹਾਂ ਨੇ ਪਤੀ ਦਾ ਪਿਆਰ ਪ੍ਰਾਪਤ ਕੀਤਾ, ਜਿਨ੍ਹਾਂ ਨੇ ਮਾਲਕ ਦੀ ਖੁਸ਼ੀ ਪ੍ਰਾਪਤ ਕੀਤੀ। ਸੇ ਅੰਬੀ ਛਾਵੜੀ ਇਹ ਜੀਓ, ਉਹ ਅੰਬਾਂ ਦੀ ਛਾਵੇਂ ਬੈਠੀਆਂ ਖੁਸ਼ੀਆਂ ਮਾਣਦੀਆਂ ਨੇ। ਪਤੀ ਪਿਆਰ ਦੇ ਆਨੰਦ ਵਿੱਚ ਮਗਨ ਨੇ, ਜੀਵਨ ਦਾ ਰਸ ਲੈ ਰਹੀਆਂ। ਸੇ ਗੁਣ ਮੰਜ ਨਾਵਣੀ, ਉਹ ਗੁਣ ਮੇਰੇ ਵਿੱਚ ਨਹੀਂ। ਹਉ ਕਹਿ ਜੀ ਦੋਸ਼ ਧਰਿਓ ਜੀਓ, ਮੈਂ ਕਿਹਦੇ ਤੇ ਦੋਸ਼ ਦੇਵਾਂ, ਕਿਸ ਨੂੰ ਆਖਾਂ ਮਾੜਾ ਕਿ ਮੇਰੀ ਇਹ ਹਾਲਤ ਕਿਸ ਨੇ ਕੀਤੀ। ਆਮ ਤੌਰ ਤੇ ਮਨਮੁਖ ਦੀ ਇਹ ਦਸ਼ਾ ਹੈ ਕਿ ਉਹ ਜੋ ਵੀ ਕਰਦਾ ਹੈ ਨਾ, ਉਹਦੇ ਸਾਹਮਣੇ ਫਿਰ ਜੋ ਕੁਝ ਨਤੀਜਾ ਆਉਂਦਾ ਹੈ, ਉਹ ਆਲੇ ਦੁਆਲੇ ਤੇ ਦੋਸ਼ ਲੱਭਦਾ ਹੈ। ਕਿਸੇ ਹੋਰ ਦੇ ਕਾਰਨ ਕਰਕੇ ਮੇਰੇ ਤੇ ਆਫ਼ਤ ਆਈ ਹੈ, ਵਿਪਤਾ ਆਈ ਹੈ, ਮੇਰੀ ਬੇਰਸੀ ਹੋਈ ਹੈ, ਆਪਣੇ ਦੋਸ਼ ਨਹੀਂ ਦੇਖਦਾ। ਹਾਲਾਂਕਿ ਪਾਵਨ ਬਾਣੀ ਵਿਚ ਬੜਾ ਸਪਸ਼ਟ ਕਿਹਾ ਗਿਆ, ਦੱਦਾ ਦੋਸ਼ ਨਾ ਦੇਉ ਕਿਸੇ, ਦੋਸ਼ ਕਰਮਾ ਆਪਣਿਆ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰ ਜਣਾ। ਔਰ ਆਪਣੇ ਦੋਸ਼ਾਂ ਵੱਲ ਝਾਤ ਮਾਰ ਲੈਣੀ ਵੀ ਬੜੀ ਵੱਡੀ ਗੁਰਮੁਖਤਾਈ। ਦੋਸ਼ ਹੁੰਦਿਆਂ ਹੋਇਆਂ, ਗੁਨਾਹ ਹੁੰਦਿਆਂ ਹੋਇਆਂ, ਗਲਤੀਆਂ ਹੁੰਦਿਆਂ ਹੋਇਆਂ, ਇਹਨਾਂ ਤੇ ਨਿਗਾਹ ਮਾਰ ਲੈਣੀ ਹੀ ਬੜੀ ਵੱਡੀ ਗੱਲ ਹੈ, ਜਿਹੜਾ ਆਪਣੀਆਂ ਗਲਤੀਆਂ ਵੱਲ ਨਾ ਵੇਖੇ ਤੇ ਆਪਣੇ ਅੱਗੇ ਆਏ ਹੋਏ ਨਤੀਜਿਆਂ ਤੋਂ ਵੀ ਉਹ ਦੂਜਿਆਂ ਨੂੰ ਦੋਸ਼ੀ ਠਹਿਰਾਉਣ ਦਾ ਯਤਨ ਕਰੇ, ਉਹ ਬੰਦਾ ਕਦੇ ਠੀਕ ਰਾਹ ਤੇ ਨਹੀਂ ਤੁਰ ਸਕਦਾ। ਦੂਜਿਆਂ ਚ ਦੋਸ਼ ਕੱਢਣ ਵਾਲਾ ਬੰਦਾ ਕਦੇ ਆਪ ਠੀਕ ਨਹੀਂ ਹੋ ਸਕਦਾ। ਸ਼ੁੱਧ ਪਵਿੱਤਰ ਤੇ ਨਿਰਮਲਤਾ ਉਹ ਹੋਵੇਗਾ ਜੋ ਆਪਣੇ ਦੋਸ਼ ਲੱਭਣ ਦਾ ਯਤਨ ਕਰੇ। ਇੱਥੇ ਆਪਣੇ ਦੋਸ਼ ਲੱਭਣ ਦੀ ਗੱਲ ਮਹਾਰਾਜ ਸੱਚੇ ਪਾਤਸ਼ਾਹ ਨੇ ਸ਼ਬਦ ਦੁਆਰਾ ਸਾਨੂੰ ਪ੍ਰੇਰਣਾ ਬਖਸ਼ ਕੀਤੀ। ਹਉ ਕਹਿ ਜੀ ਦੋਸ਼ ਧਰਿਓ ਜੀ, ਮੇਰੇ ਆਪਣੇ ਇੰਨੇ ਦੋਸ਼ ਨੇ, ਮੈਂ ਕਿਸੇ ਨੂੰ ਕਾਹਦਾ ਦੋਸ਼ ਦੇ, ਮੇਰੇ ਵਿੱਚ ਉਹ ਗੁਣ ਨਹੀਂ ਹਨ ਕਿ

ਸੁਚੱਜੀ ਹੋ ਜਾਣ ਦਾ ਢੰਗ ਵੀ ਇਹ ਹੈ, ਉਚੱਜ ਨੂੰ ਜੀਵਨ ਚੋਂ ਕੱਢਣ ਦਾ ਤਰੀਕਾ ਵੀ ਇਹੀ ਹੈ। ਤੇਰੇ ਗੁਣਾਂ ਦਾ ਵਰਣਨ ਕਰਾਂ, ਕਿਆ ਗੁਣ ਤੇਰੇ ਵਿਥਰਾਂ, ਤੇਰੇ ਗੁਣਾਂ ਦਾ ਵਿਸਥਾਰ ਕੀ ਕੀ ਕਰਾਂ। ਹੁਣ ਕਿਆ ਕਿਆ ਕਿੰਨਾ ਤੇਰਾ ਨਾਉ ਜੀਓ, ਕਿਹੜੇ ਕਿਹੜੇ ਤੇਰੇ ਨਾਂ ਲਾਵਾਂ ਏ। ਇੱਕ ਟਟੋਲ ਨਾ ਅੰਬੜਾ ਹੋ, ਸਭ ਕੁਰਬਾਣੇ ਤੇਰੇ ਜਾਉ ਜੀਓ। ਮੈਥੋਂ ਤਾਂ ਇੱਕ ਕਦਮ ਵੀ ਤੇਰੇ ਨਾਲ ਤੇਰੇ ਵੱਲ ਤੁਰਿਆ ਨਹੀਂ ਜਾਂਦਾ, ਤੇਰੇ ਮਾਰਗ ਤੇ ਮੈਥੋਂ ਜ਼ਰਾ ਜਿੰਨਾ ਵੀ ਤੁਰਿਆ ਨਹੀਂ ਜਾਂਦਾ। ਤੇ ਅੜ ਕਿੱਥੇ ਗਿਆ ਇਹ ਕੰਮ, ਇਹ ਰੁਕਿਆ ਕਿਉਂ ਇਹ ਕੰਮ? ਉਹ ਮਹਾਰਾਜ ਨੇ ਕਾਰਨ ਬੜਾ ਪਿਆਰਾ ਦੱਸਿਆ। ਸਾਹਿਬ ਕਹਿੰਦੇ ਨੇ, ਸੋਇਨਾ ਰੁਪਾ ਰੰਗੋਲਾ ਮੋਤੀ ਤੈ ਮਾਨਿਕ ਜੀ, ਸੋਨਾ ਦਿੱਤਾ ਤੂੰ, ਚਾਂਦੀ ਬਖਸ਼ੀ ਤੂੰ, ਮੋਤੀ ਤੇ ਮਾਨਿਕ ਦਿੱਤੇ ਤੂੰ, ਸੇ ਵਸਤੂ ਸਹਿ ਦਿੱਤੀਆਂ ਮੈਂ ਤਿੰਨ ਸਿਓ ਲਾਇਆ ਚਿੱਤ ਜੀ, ਦਾਤ ਪਿਆਰੀ ਵਿਸਰਿਆ ਦਾਤਾਰਾ। ਜਿਸਨੇ ਵਸਤੂਆਂ ਪਦਾਰਥ ਤੇ ਖੁਸ਼ੀਆਂ ਬਖਸ਼ੀਆਂ ਉਹਨੂੰ ਭੁੱਲ ਕੇ ਮੈਂ ਪਦਾਰਥਾਂ ਚ ਪਰਚ ਗਈ, ਬਖਸ਼ੀਆਂ ਦਾਤਾਂ ਚ ਮੇਰਾ ਮਨ ਲੱਗ ਗਿਆ, ਦਾਤਾ ਵਿਸਰ ਗਏ। ਤੇ ਫਿਰ ਕਈ ਵਾਰੀ ਐਸਾ ਵੀ ਹੋਇਆ, ਦਾਤਾਂ ਵੱਲ ਨਿਗਾਹ ਰੱਖਣ ਵਾਲੇ ਬੰਦੇ ਜਿਨ੍ਹਾਂ ਕੇਵਲ ਦਾਤਾਂ ਹੀ ਵੇਖੀਆਂ, ਉਹ ਐਸੀਆਂ ਟੁੱਚਰਾਂ ਵੀ ਡਾਉਂਦੇ ਨੇ। ਉਹ ਕਹਿੰਦੇ ਨੇ, ਜਿਨ੍ਹਾਂ ਨੇ ਭਗਤੀ ਕੋਈ ਨਹੀਂ ਕੀਤੀ, ਕੋਈ ਨਿਤਨੇਮ ਨਹੀਂ ਕੀਤਾ, ਕੋਈ ਅੰਮ੍ਰਿਤ ਵੇਲੇ ਨਹੀਂ ਉੱਠੇ, ਕੋਈ ਸਿੱਖੀ ਨਹੀਂ ਕਮਾਈ, ਕੋਈ ਗੁਰੂ ਦੀ ਗੱਲ ਨਹੀਂ ਮੰਨੀ, ਕੋਈ ਪ੍ਰਭੂ ਪਿਆਰ ਦੀ ਗੱਲ ਨਹੀਂ ਕੀਤੀ, ਕੋਈ ਸੇਵਾ ਨਹੀਂ ਕੀਤੀ, ਕੋਈ ਪਰਉਪਕਾਰ ਨਹੀਂ ਕੀਤਾ, ਕੋਈ ਸਿਮਰਨ ਨਹੀਂ ਕੀਤਾ, ਉਹਨਾਂ ਦੀਆਂ ਕਹਿੰਦੇ ਨੇ ਚੜ੍ਹਦੀਆਂ ਕਲਾਂ ਨੇ। ਕਹਿੰਦੇ ਨੇ, ਨਾ ਉਹਨਾਂ ਨੂੰ ਪਦਾਰਥ ਦਾ ਘਾਟਾ ਹੈ, ਨਾ ਉਹਨਾਂ ਨੂੰ ਕੋਈ ਦੁੱਖ ਆਉਂਦਾ ਹੈ, ਨਾ ਕੋਈ ਉਹਨਾਂ ਨੂੰ ਪਰੇਸ਼ਾਨੀ ਹੈ, ਕੁਝ ਵੀ ਤਾਂ ਨਹੀਂ ਹੁੰਦਾ, ਚੰਗੇ ਭਲੇ ਨੇ। ਤੇ ਕਹਿੰਦੇ ਨੇ, ਜਿਹੜੇ ਭਗਤੀ ਕਰਨ ਵਾਲੇ, ਨਾਮ ਲੈਣ ਵਾਲੇ, ਸੇਵਾ ਕਰਨ ਵਾਲੇ ਨੇ, ਸਿਮਰਨ ਕਰਨ ਵਾਲੇ ਨੇ, ਉਹ ਹੌਕੇ ਭਰਦੇ ਵੇਖੀਦੇ ਨੇ, ਉਹ ਦੁਖੀ ਵੇਖੀਦੇ ਨੇ, ਇਹ ਬਿਲਕੁਲ ਟੁੱਚਰ ਹੈ। ਸੰਸਾਰ ਦੇ ਜਿਹੜੇ ਲੋਕ ਪਦਾਰਥਕ ਪੱਧਰ ਤੋਂ ਬਹੁਤ ਸੁਖੀ ਨਜ਼ਰ ਆਉਂਦੇ ਨੇ, ਜਿਨ੍ਹਾਂ ਕੋਲ ਪਦਾਰਥ ਬਹੁਤ ਹੈ ਧਿਆਨ ਦੇਣਾ, ਉਹਨਾਂ ਚ ਦੋ ਤਰ੍ਹਾਂ ਦੇ ਲੋਕ ਨੇ। ਇੱਕ ਤਾਂ ਉਹ ਜਿਹੜੇ ਪਦਾਰਥ ਪ੍ਰਾਪਤ ਕਰਕੇ ਹਰ ਵਸਤੂ ਦੀ ਪ੍ਰਾਪਤੀ ਬਾਅਦ ਨਿਰੰਕਾਰ ਦਾ ਸ਼ੁਕਰਾਨਾ ਕਰਦੇ ਨੇ ਕਿ ਮਾਲਕ ਇਹ ਵੀ ਤੇਰੀ ਦਾਤ, ਇਹ ਵੀ ਤੇਰੀ ਦਾਤ, ਉਹਨਾਂ ਨੂੰ ਉਹੀ ਪਦਾਰਥ ਬੜਾ ਸੁਖਦਾਈ ਬਣਿਆ ਰਹਿੰਦਾ। ਲੇਕਿਨ ਕੁਝ ਲੋਕ ਐਸੇ ਵੀ ਹੁੰਦੇ ਨੇ, ਉਹਨਾਂ ਦੇ ਪਦਾਰਥਾਂ ਦੇ ਢੇਰਾਂ ਦੇ ਪਿੱਛੇ ਉਹਨਾਂ ਦੀ ਬੇਈਮਾਨੀ ਤੇ ਪਾਪ ਲੁਕੇ ਹੁੰਦੇ ਨੇ। ਜਿਵੇਂ ਜਿਵੇਂ ਪਦਾਰਥ ਵੱਧਦਾ ਜਾਂਦਾ, ਜਿਵੇਂ ਜਿਵੇਂ ਸੁੱਖ ਦੇ ਸਾਧਨ ਵੱਧਦੇ ਜਾਂਦੇ ਨੇ, ਉਸ ਮਨੁੱਖ ਦੀ ਆਤਮਾ ਜ਼ਮੀਰ ਮਰਦੀ ਚਲੀ ਜਾਂਦੀ, ਉਹ ਕਦੇ ਕਿਸੇ ਦਾ ਭਲਾ ਨਹੀਂ ਸੋਚ ਸਕਦਾ। ਉਹ ਇਹ ਸੋਚਦਾ ਹੈ ਕਿਸ ਨੂੰ ਮਾਰ ਕੇ ਕੀ ਲਿਆ ਜਾ ਸਕਦਾ, ਕਿਸ ਤੋਂ ਖੋਹ ਕੇ ਕੀ ਪ੍ਰਾਪਤ ਕੀਤਾ ਜਾ ਸਕਦਾ। ਤੇ ਫਿਰ ਉਹ ਇਹ ਸਮਝਦਾ ਹੈ, ਜਦ ਬਿਰਤੀ ਇਸ ਪਾਸੇ ਲੱਗ ਗਈ ਕਿ ਖੋਹ ਖਿੰਜ ਕੇ ਬੇਈਮਾਨੀ ਨਾਲ ਗਲਤ ਢੰਗਾਂ ਦੇ ਨਾਲ ਜਿਵੇਂ ਵੀ ਹੋ ਸਕੇ ਕੁਝ ਲੱਭਣਾ ਹੈ, ਕੁਝ ਪ੍ਰਾਪਤ ਕਰਨਾ ਹੈ, ਉਹ ਲੈ ਜਾਂਦਾ, ਉਹਦੇ ਕੋਲ ਹੋ ਵੀ ਬੜਾ ਕੁਝ ਜਾਂਦਾ। ਲੇਕਿਨ ਇਹ ਉਸ ਤਰ੍ਹਾਂ ਜਿਵੇਂ ਮੱਕੜੀ ਜਾਲਾ ਤਣਦੀ ਹੈ ਤੇ ਉਹਦੇ ਚ ਆਪ ਹੀ ਫਸ ਜਾਂਦੀ ਹੈ, ਬਿਲਕੁਲ ਇਸੇ ਤਰ੍ਹਾਂ ਪਦਾਰਥ ਦੀ ਦੌੜ ਚ ਲੱਗੇ ਲੋਕ, ਸੁੱਖਾਂ ਦੇ ਸਾਧਨਾਂ ਦੀ ਦੌੜ ਚ ਲੱਗੇ ਲੋਕ ਆਪਣੇ ਆਲੇ ਦੁਆਲੇ ਹੀਰੇ ਮੋਤੀ ਜਵਾਹਰਾਤ ਪਸਾਰ ਲੈਂਦੇ ਨੇ ਜਿਹੜੇ ਰੋੜ ਹੋ ਕੇ ਚੁੱਭਣ ਲੱਗ ਪੈਂਦੇ ਨੇ, ਸੁੱਖਾਂ ਦੇ ਸਾਧਨ ਪਸਾਰ ਲੈਂਦੇ ਨੇ ਜਿਹੜੇ ਕੰਡੇ ਹੋ ਜਾਂਦੇ। ਜਿਹੜਾ ਬੰਦਾ ਮਾਲਕ ਦੀ ਦਾਤ ਜਾਣ ਕੇ ਇਹਨਾਂ ਸੁੱਖਾਂ ਨੂੰ ਭੋਗਦਾ ਹੈ ਉਹ ਆਨੰਦ ਲੈਂਦਾ, ਤੇ ਜਿਹੜਾ ਇਹ ਸਮਝਦਾ ਹੈ ਕਿ ਮੈਂ ਹੇਰਾ ਫੇਰੀਆਂ ਦੇ ਨਾਲ ਇਹ ਸਾਧਨ ਪ੍ਰਾਪਤ ਕਰ ਸਕਣਾ, ਉਹ ਮਾਲਕ ਨਾਲੋਂ ਟੁੱਟ ਗਿਆ, ਵਾਹਿਗੁਰੂ ਨਾਲੋਂ ਟੁੱਟ ਗਿਆ, ਉਹਦੇ ਵਾਸਤੇ ਇਹ ਸਾਰਾ ਕੁਝ ਦੁੱਖ ਦਾ ਕਾਰਨ ਬਣ ਜਾਂਦਾ। ਇੱਥੇ ਮਹਾਰਾਜ ਨੇ ਉਹਨਾਂ ਦੀ ਗੱਲ ਕੀਤੀ ਹੈ ਜਿਹੜੇ ਜਾਣ ਕੇ ਦੁੱਖ ਦਾ ਕਾਰਨ ਪੈਦਾ ਕਰ ਰਹੇ ਨੇ। ਮੰਦਰ, ਮਿੱਟੀ, ਸੰਦੜੇ, ਆਖਿਰ ਤਾਂ ਜਿਹੜੇ ਮਕਾਨਾਂ ਚ ਅਸੀਂ ਰਹਿੰਦੇ ਹਾਂ ਮਿੱਟੀ ਹੈ, ਮਿੱਟੀ ਦਾ ਰੂਪ ਵੱਖਰਾ ਵੱਖਰਾ ਹੋ ਸਕਦਾ ਹੈ, ਉਹ ਮਿੱਟੀ ਪੱਥਰ ਦੇ ਰੂਪ ਵਿੱਚ ਵੀ ਹੋ ਸਕਦੀ, ਉਹ ਮਿੱਟੀ ਸੀਮੈਂਟ ਤੇ ਲੋਹੇ ਦੇ ਰੂਪ ਵਿੱਚ ਵੀ ਹੋ ਸਕਦੀ, ਆਖਿਰ ਤਾਂ ਮਿੱਟੀ ਹੈ। ਪਹਿਲਾਂ ਵੀ ਮਿੱਟੀ ਸੀ, ਮਿੱਟੀ ਵਿੱਚੋਂ ਧਾਤ ਬਣਾ ਲਈ, ਜਾਂ ਮਿੱਟੀ ਚੋਂ ਕੋਈ ਪੱਥਰ ਚੁਣ ਕੇ ਲੈ ਆਂਦਾ ਹੈ, ਜਾਂ ਮਿੱਟੀ ਨੂੰ ਪੀ ਕੇ ਸੀਮਿੰਟ ਬਣਾ ਲਿਆ ਤੇ ਮਕਾਨ ਬਣਾ ਕੇ ਬਹਿ ਗਏ ਆ, ਇਹ ਪਹਿਲਾਂ ਵੀ ਮਿੱਟੀ ਸੀ, ਆਖਿਰ ਇੱਕ ਦਿਨ ਫੇਰ ਇਸ ਨੇ 100-200 ਵਰੇ ਬਾਅਦ ਫਿਰ ਮਿੱਟੀ ਹੋ ਜਾਣ। ਸਾਹਿਬ ਕਹਿੰਦੇ ਨੇ, ਮਿੱਟੀ ਨਾਲ ਤਾਂ ਚਿੱਤ ਲਾ ਲਿਆ, ਮੰਦਰ, ਮਿੱਟੀ, ਸੰਦੜੇ, ਉਹਨਾਂ ਮਿੱਟੀ ਦੇ ਮਕਾਨਾਂ ਨਾਲ ਤਾਂ ਮੋਹ ਪਾ ਲਿਆ, ਉਹ ਤਾਂ ਚੰਗੇ ਲੱਗਣ ਲੱਗ ਪਏ। ਮੰਦਰ, ਮਿੱਟੀ, ਸੰਦੜੇ, ਪੱਥਰ ਕੀਤੇ ਰਾਸ ਜੀਓ, ਆਖਿਰ ਤਾਂ ਹੀਰੇ ਜਵਾਹਰਾਤ ਮੋਤੀ ਪੱਥਰ ਹੀ ਨੇ, ਪੱਥਰ ਦੀਆਂ ਕਿਸਮਾਂ ਵੱਖਰੀਆਂ ਹੋ ਸਕਦੀਆਂ,
पत्थर चिट्टा भी हो सकता है, पत्थर कसमैला भी हो सकता है, पत्थर लाल भी हो सकता है, पत्थर चमकदार भी हो सकता है, तो पत्थर ही ना। पत्थर नरम भी हो सकता है, पत्थर हीरे वर्गा ना तोड़िया जा सकने वाला भी हो सकता है, बहुत सख्त भी हो सकता है। पत्थर वखरे वखरे ने, मैं पत्थरां नूं अपने जीवन की पूंजी बना लिया, पत्थरां नाल तां प्यार कर लिया, पत्थरां दा मुल तां पाउणा शुरू कर दिता है। मालक की दरगाह च प्राप्त होने वास्ते, ओनू चंगिया लगन वास्ते मैं कोई गुणा का मुल नहीं पाया, गुणा का हार नहीं पाया, पत्थर के हार तां गल विच पा लै, गुणा का हार कोई ना पाया। मंदर मिट्टी संदड़े पत्थर कीते रास जियो हो, एनी टोली भुलीस मैं इस पासे इस मार्ग ते, इना खेडा विच ऐसी परच गई ते सकंत ना बैठी पास जियो, पति परमेश्वर दे कोल बहन दा वक्त ही ना निकलिया। और बिल्कुल इस वेले ऐसा ही हो रहा, इस युग दे विच पदार्थवास दे युग विच पदार्थ दी दौड़ च लगे बंदे केवल ए वेखदे ने कौन किन्ना कमाई कर गया, किसदे कोल किन्नी माया है, किसदे कोल किन्ने साधन ने, ए तां गिणती कीती जा रही। विरले भागा वाले ने जेड़े ए वेखदे ने प्रभु दे नेड़े कौन किन्ना होया, भगती दे मार्ग ते कौन किन्ना चले है, सेवा विच कोई किन्ना लगा है, परउपकार किदे जीवन च कितना है, इस पासे ध्यान विरलिया दा जांदा है। जिन्हां दा ध्यान इस पासे जांदा है वो कई बार संसारक पद्धर तो जे दिवालिए भी नजर आउंदे होण, भुखे भी नजर आउंदे होण, जो आनंद उन्हां दे अंदर बनिया है, जो सुख उन्हां दे अंदर बनिया है, वो असी जान भी नहीं सकते। साहब चौथे पातशाह वचन करदे ने, जे सुख दे ता तुझे आराधी, दुख भी तुझे तिहाई, जे भुख दे ता इत ही राजा, दुख विच सुख मनाई। वो केड़ी अवस्था है जेड़ी कहिंदी है भुख विच भी मैं अपने आप नूं रज्जिया प्रतीत करा, दुखां विच भी मैं अपने आप नूं सुखी प्रतीत कर सकां। आखिर तां कोई ऐसा आनंद है जो हिरदे ने प्रतीत कीता है, मनमुख उस आनंद दी सार नहीं लै सकदा, ते ओ मालिक तों विछड़दा विछड़दा बहुत दूर निकल जांदा। सकंत ना बैठी पास जियो, अखीर की हुंदा है, अंबर कुंजा कुरलियां रुत्तां बदलदियां, रुत्तां बदलदियां दे सुनेहे देण वालियां कुंजा आकाशां च विछोड़े दे गीत गाउंदियां ने, पग बहिठे आए जियो जीवन दा पिछला पहरा आ जांदा। जिंदगी बदलदी बदलदी बीतदी बीतदी सिरे ते आ खलोंदी, साधन चली साहरे हुण मालिक दे दर ते जाण दा वक्त आ रहा, क्या मुंह देसी अगे जाए जी, उथे जाके की मुंह विखावांगे, की पल्ले बन के आई आ, की मेरे कोल है तेनू रिजाउण जोगा। साधन चली साहरे क्या मुंह देसी अग, सबना साहरे वजना सब मुकलावन हार, आखिर एक झटका दे के जीवन नू मालिक ने अपने कोल बुला लेना। उस वेले कुचची दा की हाल होवेगा, सुचची नू की प्राप्त होवेगा, कदे ख्याल कीता गया? पदार्थां विच रचे हुए बंदे दे पल्ले की होवेगा? एक बड़ी प्यारी गल आउंदी है, कहिंदे ने किसे सूझवान नूं किसे ने पुछिया सी, कहिण लगा तू जो रब रब करना है, तू जो ईश्वर दा नां लैना है, तू ईश्वर दा कोई सबूत दे सकना कोई है? उन्हें बड़ी प्यारी गल दा जवाब बड़ा सोहना दिता। एस एस चरण सिंह शहीद उन्होंने इस प्रथा एक निकी जी कविता भी लिखी सी बादशाहियां वे, वो लिखदे ने कहिंदे ने पुछण वाले नूं जवाब दिता, वो कहिण लगे देख मैं रब रब करना ते तू ना कर, तेरी मर्जी। जिस दिन जीवन दा भोग पवेगा मालक दी दरगाह च पहुंचन, जे ता वाकई रब होया, उस दरगाह च पहुंच के जे ता रब होया ते साडियां पौं बारां ते तेरा जो हाल होवेगा तू सोच, ते जे रब ना ही होया, जे कोई हस्ती रब दी नहीं तू नहीं मनन नूं तैयार, ते मैं इक तैनू तेरी गल दे उत्तर कहना चाहना कि जे रब ना ही होया, कोई रब दी हस्ती ना होई ते साडा विगड़ेगा की, फिर जिथे तू खलोता होगा उथे असी खलोते हो, साडे ता दो ही हथी लड्डू ने, जे ता होया ते साडी गल बन जानी है तेरी रह जानी, ते जे ना होया ते फिर जिथे तू उथे असी, कोई फर्क नहीं पैना, तेरे नालों हुण फिर भी चंगे आ। चार लोग धर्मी कहिंदे ने, चार बंदे साध कहिंदे ने, चार बंदे भगती वाला कहिंदे ने, चार बंदे परउपकारी तां कहिंदे ने, संसार वाले तां माण करदे ने चंगा बंदा, आखिर खान पीन मौजा उड़ाउण वाले बंदे दा ओदी अपनी निगाह च कोई सत्कार नहीं, कोई किसदा की माण करेगा? भगती दे मार्ग ते चलण वाले दा फिर भी कोई आदर है, फिर भी कोई सत्कार है। और जेड़े लोग पदार्थां च बहुत फसे हुए, बहुत रचे जापदे ने, जिसले पदार्थां दी अंत हो गई, अज वड्डे वड्डे मुल्कां दी की गल है, उथे पदार्थ बहुत है, विज्ञान बड़ा है, साधन बड़े ने, रुपया बड़ा है,
ਵਪਾਰ ਬੜਾ ਹੈ, ਲੇਕਿਨ ਉਹ ਲੋਕ ਉਸ ਉਲਝਣ ਚੋਂ ਤੰਗ ਪੈ ਕੇ ਅੱਜ ਕੋਈ ਹਿੱਪੀ ਬਣਿਆ ਫਿਰਦਾ, ਕੋਈ ਸਾਧ ਬਣਿਆ ਫਿਰਦਾ। ਕਈ ਕਈ ਗੁਰਮੁਖ ਪਿਆਰੇ ਐਸੇ ਵੀ ਨਿਤਰੇ ਜਿਨ੍ਹਾਂ ਨੂੰ ਗੁਰਸਿੱਖੀ ਚੰਗੀ ਲੱਗੀ, ਉਹਨਾਂ ਨੇ ਗੁਰਸਿੱਖੀ ਨੂੰ ਵੀ ਧਾਰਨ ਕੀਤਾ, ਧਰਮ ਵਾਲੇ ਪਾਸੇ ਮੁੜ ਕੇ ਪਰਿਵਰਤਿਤ ਹੋ ਰਹੇ ਨੇ, ਮੁੜ ਕੇ ਮੁੜ ਰਹੇ ਨੇ ਇਸ ਪਾਸੇ। ਉਹ ਪਾਸਾ ਵੇਖ ਕੇ, ਉਹ ਪੱਥਰ ਚੱਟ ਕੇ, ਬੇਸਵਾਦੀਆਂ ਦੇ ਮਾਰੇ, ਬੇਰਸੀਆਂ ਦੇ ਮਾਰੇ, ਉਹ ਇੱਕ ਨਵਾਂ ਰਸ ਲੈਣ ਵਾਸਤੇ, ਭਗਤੀ ਦਾ ਰਸ ਲੈਣ ਵਾਸਤੇ ਜਿਹੜੇ ਧਰਮ ਦਾ ਕੋਈ ਹੋਕਾ ਜਾ ਕੇ ਉਹਨਾਂ ਚ ਦੇ ਦੇਵੇ, ਉਹ ਮੁੜ ਕੇ ਉਸ ਪਾਸੇ ਪਰਤ ਪੈਂਦੇ, ਕਿਉਂਕਿ ਉਹਨਾਂ ਵੇਖ ਲਿਆ ਉਧਰ ਕੁਝ ਵੀ ਨਾ ਲੱਭਾ। ਧਨ ਦੇ ਢੇਰਾਂ ਵਿੱਚੋਂ, ਸੁੱਖਾਂ ਦੇ ਸਾਧਨਾਂ ਦੇ ਢੇਰਾਂ ਵਿੱਚੋਂ ਕੋਈ ਸਵਾਦ ਨਹੀਂ ਆਇਆ। ਅਖੀਰ ਮੁੜ ਕੇ ਉਹ ਆਤਮਕ ਰਸ ਲੈਣ ਵਾਸਤੇ ਧਰਮ ਦਾ ਪੱਲਾ ਪਕੜ ਰਹੇ ਨੇ, ਤੇ ਸਾਡੇ ਉਹ ਜਿਨ੍ਹਾਂ ਕੋਲ ਗੁਰੂ ਨਾਨਕ ਵਰਗੀ ਸਿੱਖੀ ਦੀ ਦਾਤ ਹੈ, ਗੁਰੂ ਨਾਨਕ ਵਰਗੀ ਗੁਰਮਤ ਹੈ ਜਿਨ੍ਹਾਂ ਦੇ ਕੋਲ, ਅਸੀਂ ਲੋਕ ਉਹਨਾਂ ਵੱਲ ਵੇਖ ਕੇ ਕਹੀਏ ਕਿ ਉਹ ਬੜੇ ਚੜ੍ਹਦੀ ਕਲਾ ਚ ਨੇ, ਬੜਾ ਧਨ ਉਹਨਾਂ ਕੋਲ, ਬੜੇ ਪਦਾਰਥ ਉਹਨਾਂ ਕੋਲ, ਰੱਬ ਨੂੰ ਯਾਦ ਨਾ ਕਰਨ ਵਾਲੇ ਬੜੇ ਸੌਖੇ ਨੇ ਤੇ ਰੱਬ ਨੂੰ ਯਾਦ ਨਾ ਕਰਨ ਯਾਦ ਕਰਨ ਵਾਲੇ ਔਖੇ ਨੇ। ਅਸੀਂ ਕਿਉਂ ਔਖੇ ਹੋਣ ਵਾਲੇ ਮਾਰਗ ਤੇ ਤੁਰੀਏ, ਅਸੀਂ ਕਿਉਂ ਨਾ ਪਦਾਰਥਾਂ ਵਾਲੇ ਰਾਹ ਤੇ ਬੇਈਮਾਨ ਹੋ ਜਾਈਏ, ਉਸੇ ਤਰ੍ਹਾਂ ਦੇ ਹੋ ਕੇ ਤੇ ਰੁਪਈਆ ਇਕੱਠਾ ਕਰਨ ਤੇ ਧਨ ਪਦਾਰਥ ਜੁਟਾਉਣ ਵਾਲੇ ਪਾਸੇ ਲੱਗ ਜਾਈਏ। ਉਹ ਲੋਕ ਬੜੇ ਸੁਖੀ ਨੇ, ਸ਼ਾਇਦ ਅਸੀਂ ਵੀ ਕੋਈ ਸੁਖੀ ਨਾ ਹੋ ਸਕੇਗਾ, ਇਸ ਤਰ੍ਹਾਂ ਕੋਈ ਸੁੱਖ ਪ੍ਰਾਪਤ ਨਾ ਹੋਵੇਗਾ, ਅਖੀਰ ਪਰੇਸ਼ਾਨੀਆਂ ਪੱਲੇ ਪੈਣਗੀਆਂ। ਮਾਲਕ ਤੋਂ ਵਿਛੜੇ ਹੋਏ ਨੂੰ ਕੋਈ ਸੁੱਖ ਨਹੀਂ, ਜੋ ਜੀ ਹਰ ਤੇ ਵਿਛੜੇ ਸੇ ਸੁੱਖ ਨਾ ਵਸਣ ਪੈਣ। ਮਾਲਕ ਤੋਂ ਟੁੱਟਿਆ ਹੋਇਆ ਕੋਈ ਸੁਖੀ ਨਹੀਂ ਹੈ। ਜਾਪਦੇ ਜ਼ਰੂਰ ਨੇ ਕਿ ਧੋਖਾ ਜਿਹਾ ਭਰਮ ਜਿਹਾ ਪ੍ਰਤੀਤ ਹੁੰਦਾ ਬੰਦੇ ਨੂੰ, ਔਰ ਇੱਕ ਐਸੀ ਮਸਤੀ ਹੈ, ਇੱਕ ਐਸੀ ਨੀਂਦਰ ਹੈ, ਇੱਕ ਐਸੀ ਬਦਮਸਤੀ ਤੇ ਨਸ਼ਾ ਹੈ ਕਿ ਮਨੁੱਖ ਜਾ ਕੇ ਸੋਚਣ ਨੂੰ ਵੀ ਤਿਆਰ ਨਹੀਂ। ਇੱਥੇ ਸਾਹਿਬਾਂ ਨੇ ਵਰਣਨ ਕੀਤਾ ਹੈ, ਸੁੱਤੀ ਸੁੱਤੀ ਚਾਲ ਥੀਆ, ਸੁੱਤਿਆਂ ਸੁੱਤਿਆਂ ਪਦਾਰਥਾਂ ਦੇ ਸੁੱਖ ਚ ਸੁੱਤਿਆਂ ਸੁੱਤਿਆਂ ਦਿਨ ਆ ਗਿਆ, ਰਾਤ ਲੰਘ ਗਈ, ਜੀਵਨ ਦੀ ਰਾਤ ਬਤੀਤ ਹੋ ਗਈ। ਹਾਲਾਂਕਿ ਰਾਤ ਬਤੀਤ ਕੋਈ ਨਹੀਂ ਹੋਈ, ਰਾਤ ਬਲਕਿ ਲੰਘਣੀ ਔਖੀ ਹੋ ਗਈ। ਮਹਾਰਾਜ ਬਾਣੀ ਜੀ ਕਹਿੰਦੇ ਨੇ, ਰਾਤ ਨਾ ਵਿਹਾਵੀ ਸਾਖਤਾਂ, ਰੱਬ ਤੋਂ ਟੁੱਟੇ ਹੋਏ ਬੰਦਿਆਂ ਨੂੰ, ਵਾਹਿਗੁਰੂ ਤੋਂ ਟੁੱਟੇ ਬੰਦਿਆਂ ਨੂੰ ਜ਼ਿੰਦਗੀ ਬੋਝ ਬਣ ਜਾਂਦੀ, ਉਹਨਾਂ ਦੀ ਜ਼ਿੰਦਗੀ ਦੀ ਰਾਤ ਲੰਘਣ ਚ ਨਹੀਂ ਆਉਂਦੀ। ਪਾਸੇ ਮਾਰ ਮਾਰ ਕੇ ਜਿਵੇਂ ਬਿਮਾਰ ਦੁਖੀ ਬੰਦੇ ਦੀ ਰਾਤ ਲੰਘਣ ਚ ਨਹੀਂ ਨਾ ਆਉਂਦੀ, ਘੜੀ ਘੜੀ ਮੁੜ ਮੁੜ ਕੇ ਘੜੀ ਵੇਖਦਾ, ਮੁੜ ਮੁੜ ਕੇ ਤਾਰਿਆਂ ਵੱਲ ਵੇਖਦਾ, ਮੁੜ ਮੁੜ ਕੇ ਵੇਖਦਾ ਰਾਤ ਕਦੋਂ ਬੀਤੇ। ਇਸੇ ਤਰ੍ਹਾਂ ਆਮ ਬੰਦਾ ਐਸਾ ਵੀ ਵੇਖਿਆ ਗਿਆ ਕਿ ਮੌਤ ਦੀ ਉਡੀਕ ਕਰਦਾ ਕਿਹੜੇ ਵੇਲੇ ਆਵੇ, ਜ਼ਿੰਦਗੀ ਦੀ ਰਾਤ ਖਤਮ ਹੋਵੇ। ਇਹੋ ਜਿਹੇ ਬੰਦੇ ਕੁਮਾਰਗ ਪਏ ਹੋਏ, ਗਲਤ ਰਾਹ ਤੇ ਪਏ ਹੋਏ, ਉਹਨਾਂ ਦੀ ਪਦਾਰਥਾਂ ਦੀ ਭੁੱਖ ਵਿੱਚ ਸੁੱਤਿਆਂ ਸੁੱਤਿਆਂ ਰਾਤ ਲੰਘ ਜਾਂਦੀ। ਸੁੱਤੀ ਸੁੱਤੀ ਝਾਲ ਥੀ ਆ, ਦਿਨ ਆ ਗਿਆ, ਜਿਹਦੇ ਬਾਰੇ ਮਹਾਰਾਜ ਕਹਿੰਦੇ ਨੇ, ਝਾਲ ਆ ਕੇ ਉੱਠ ਨਾਮ ਜਪ, ਨਿਸ ਬਾਸਰਾ ਰਾਤ, ਅੰਮ੍ਰਿਤ ਵੇਲਾ ਹੋਵੇ ਤੇ ਉੱਠ ਕੇ ਨਾਮ ਵਾਲੇ ਪਾਸੇ ਲੱਗ। ਉਹਨਾਂ ਦਾ ਅੰਮ੍ਰਿਤ ਵੇਲਾ ਵੀ ਲੰਘ ਜਾਂਦਾ, ਉਹਨਾਂ ਦਾ ਝਾਲ ਵੀ ਲੰਘ ਜਾਂਦਾ, ਝਾਲ ਆ ਕੇ ਵੀ ਨਹੀਂ ਉੱਠ ਸਕਦੇ ਹੋ। ਸੁੱਤੀ ਸੁੱਤੀ ਝਾਲ ਥੀ ਆ, ਭੁੱਲੀ ਵਾਟੜੀ ਆਸੀ ਉਹ ਪੁੱਠੇ ਰਾਹ ਤੇ ਪਈ ਹੋਈ, ਤੈ ਸਹ ਨਾਲੋ ਮੁਤੀਅਸ, ਤੈਥੋਂ ਮਾਲਕ ਤੋਂ ਲੁੱਟੀ ਗਈ, ਵੱਖਰੀ ਹੋ ਗਈ, ਨਖੇੜ ਦਿੱਤੀ ਗਈ। ਦੁੱਖਾਂ ਕੂ ਤਰਿਆਸ ਜੀਓ, ਦੁੱਖ ਬੱਲੇ ਪੈ ਗਏ, ਦੁੱਖ ਝੋਲੀ ਚ ਭਰ ਗਏ। ਅੰਤ ਚ ਅਰਦਾਸ ਬਖਸ਼ਿਸ਼ ਕੀਤੀ ਹੈ, ਤੁਧ ਗੁਣ ਮੈਂ ਸਭ ਅਵਗੁਣਾ, ਮੈਂ ਔਗੁਣਾ ਨਾਲ ਭਰ ਗਈ, ਮੈਂ ਆਪਣੇ ਪੱਲੇ ਔਗਣ ਬੰਨ ਲੈ, ਤੈਥੋਂ ਟੁੱਟ ਕੇ ਔਗਣ ਹੀ ਆਉਣੇ ਸਨ। ਆਖਿਰ ਜਿੰਨੇ ਸ਼ਰਾਬੀ ਕਬਾਬੀ ਜੁਆਰੀਏ ਤੇ ਵਧੀਆਂ ਕਰਨ ਵਾਲੇ ਲੋਕ ਨੇ, ਉਹਨਾਂ ਚ ਕੋਈ ਧਰਮੀ ਵੀ ਹੋ ਸਕਦਾ। ਤੇ ਜਿਹੜਾ ਬੰਦਾ ਕਦੇ ਐਸਾ ਜਾਪਦਾ ਹੋਵੇ ਨਾ, ਕਹਿੰਦੇ ਨੇ ਜੀ ਫਲਾਣਾ ਅੰਮ੍ਰਿਤ ਛੱਕ ਕੇ ਗੁਰਦੁਆਰੇ ਜਾ ਕੇ ਫਲਾਣੀ ਬੁਰਾਈ ਵੀ ਕਰਦਾ, ਸਮਝ ਲੈਣਾ ਉਹ ਧਰਮ ਦੇ ਮਾਰਗ ਤੇ ਕੇਵਲ ਪਖੰਡ ਕਰ ਰਿਹਾ ਹੋਵੇ, ਉਹ ਧਰਮ ਦੇ ਮਾਰਗ ਤੇ ਇੱਕ ਪੈਰ ਵੀ ਨਹੀਂ ਤੁਰਿਆ। ਧਰਮੀ ਹੋਣਾ ਤੇ ਵਿਕਾਰੀ ਹੋਣਾ ਆਪਸ ਚ ਰਲਦਾ ਹੀ ਨਹੀਂ, ਧਰਮ ਕਮਾਉਣ ਵਾਲਾ ਬੁਰਾਈ ਕਰ ਸਕਦਾ ਹੀ ਨਹੀਂ। ਜਿਸ ਬੰਦੇ ਦੇ ਜੀਵਨ ਚ ਧਰਮ ਮਾੜਾ ਜਿਹਾ ਵੀ ਪ੍ਰਵੇਸ਼ ਕਰ ਗਿਆ, ਉਹ ਤਾਂ ਨੇਕੀ ਫੈਲਾਵੇਗਾ, ਨੇਕੀ ਦੀ ਖੁਸ਼ਬੂ ਉਹਦੇ ਜੀਵਨ ਚ ਫੁੱਟੇਗੀ, ਬੁਰਾਈ ਉਹਦੇ ਜੀਵਨ ਚ ਰਹਿ ਨਹੀਂ ਸਕਦੀ। ਜੇ ਬੁਰਾਈ ਹੈ ਤੇ ਸਮਝ ਲੈਣਾ ਜੀਵਨ ਕੋਈ ਨੀ ਆਰੰਭ ਹੋਇਆ, ਅਜੇ ਧਰਮ ਕੋਈ ਨੀ ਸ਼ੁਰੂ ਹੋਇਆ ਜੀਵਨ ਵਿੱਚ, ਭਾਵੇਂ ਕਿਸੇ ਦਾ ਹੋਵੇ ਤੇ ਭਾਵੇਂ ਆਪਣਾ ਹੋਵੇ। ਜੇ ਬੁਰਾਈਆਂ ਵਾਲੇ ਪਾਸੇ, ਕਾਮ ਵਾਲੇ ਪਾਸੇ ਚਿੱਤ ਜਾਂਦਾ ਹੈ, ਗਲਤ ਖਾਣ, ਗਲਤ ਪੀਣ, ਗਲਤ ਖੇਡਣ, ਗਲਤ ਬੋਲਣ, ਗਲਤ ਫਿਰਨ ਵਾਲੇ ਪਾਸੇ ਚਿੱਤ ਜਾਂਦਾ ਹੈ, ਸਮਝ ਲੈਣਾ ਧਰਮ ਨੇ ਅਜੇ ਪੈਰ ਨਹੀਂ ਪਸਾਰੇ, ਅਜੇ ਧਰਮ ਜੀਵਨ ਵਿੱਚ ਪ੍ਰਵੇਸ਼ ਨਹੀਂ ਕਰ ਸਕਿਆ, ਦਾਖਲ ਨਹੀਂ ਹੋ ਸਕਿਆ। ਤੇ ਆਪਾਂ ਯਤਨ ਕਰਨਾ ਹੈ ਗੁਰੂ ਨਾਨਕ ਦਾ ਧਰਮ ਸਾਡੇ ਜੀਵਨ ਚ ਪ੍ਰਵੇਸ਼ ਕਰ ਜਾਏ। ਜਿਸ ਦਿਨ ਗੁਰੂ ਨਾਨਕ ਸਾਡੇ ਜੀਵਨ ਚ ਪ੍ਰਵੇਸ਼ ਕਰਨਗੇ, ਉਸ ਦਿਨ ਬੁਰਾਈਆਂ ਆਪਣੇ ਆਪ ਨੜਦੀਆਂ ਚਲੀਆਂ ਜਾਣਗੀਆਂ। ਧਰਮ ਜਿਸ ਦਿਨ ਜੀਵਨ ਚ ਪ੍ਰਵੇਸ਼ ਕਰੇਗਾ, ਪਾਵਨ ਬਾਣੀ ਚੋਂ ਗੁਰਮਤ ਨੂੰ ਧਾਰਨ ਕਰਕੇ, ਗੁਰੂ ਨਾਨਕ ਦੀ ਸਿੱਖਿਆ ਨੂੰ ਧਾਰਨ ਕਰਕੇ, ਭਾਈ ਸਾਹਿਬ ਭਾਈ ਗੁਰਦਾਸ ਜੀ ਬੜੀ ਪਿਆਰੀ ਗੱਲ ਕਹਿੰਦੇ, ਉਹ ਕਹਿੰਦੇ ਨੇ, ਸਿੰਘ ਬੁੱਕੇ ਮਿਰਗਾਵਲੀ ਭੰਨੀ ਜਾਏ ਨਾ ਧੀਰ ਧਰੋਆ। ਜਿਸ ਵੇਲੇ ਸ਼ੇਰ ਗੱਜਦਾ ਹੈ ਨਾ, ਤੇ ਜੰਗਲ ਦੇ ਬਣ ਦੇ ਮਿਰਗਾਂ ਨੂੰ, ਪਸ਼ੂਆਂ ਨੂੰ ਭੱਜਣਾ ਪੈ ਜਾਂਦੀ ਹੈ, ਸਿਰਫ ਗਰਜ ਸੁਣ ਕੇ, ਉਹਦੀ ਆਵਾਜ਼ ਸੁਣ ਕੇ ਭੱਜਣਾ ਪੈ ਜਾਂਦੀ ਹੈ।
ਬੁਕਿਆ ਸਿੰਘ ਉਜਾੜ ਚ ਸਭ ਮਿਰਗਾਵਲ ਭੰਨੀ ਜਾਈ, ਸ਼ੇਰ ਗਰਜਿਆ ਤੇ ਮਿਰਗਾਵਲੀ ਭੱਜੀ ਜਾਂਦੀ ਨਜ਼ਰ ਆਉਂਦੀ। ਇਹ ਬਿਲਕੁਲ ਇਸੇ ਤਰ੍ਹਾਂ ਹੈ ਜਿਸ ਵੇਲੇ ਗੁਰੂ ਨਾਨਕ ਸ਼ਬਦ ਰੂਪ ਹੋ ਕਰਕੇ ਸਾਡੇ ਹਿਰਦੇ ਚ ਗੱਜਦਾ ਹੈ ਨਾ, ਉਸ ਵੇਲੇ ਬੁਰਾਈਆਂ ਨੂੰ ਭੱਜਦਿਆਂ ਥਾਂ ਨਹੀਂ ਲੱਭਦੀ। ਨੇਕੀ ਜਿਸ ਵੇਲੇ ਆਪਣੀ ਗਰਜਨਾ ਦੇ ਨਾਲ ਹਿਰਦੇ ਦੇ ਅੰਦਰ ਜਾਗਰਤ ਲਿਆਉਂਦੀ ਹੈ ਤੇ ਹਿਰਦੇ ਵਿੱਚੋਂ ਬੁਰਾਈਆਂ ਆਪਣੇ ਆਪ ਨਿਕਲਦੀਆਂ ਜਾਂਦੀਆਂ, ਸਮਝ ਲੈਣਾ ਉਸ ਦਿਨ ਜੀਵਨ ਚ ਧਰਮ ਸ਼ੁਰੂ ਹੋਏ। ਸਾਹਿਬ ਕਹਿੰਦੇ ਨੇ ਜਿਸ ਦਿਨ ਔਗਣਾ ਤੇ ਨਿਗਾਹ ਪੈ ਜਾਏਗੀ, ਕੁਝ ਅੱਜ ਤੇ ਨਿਗਾਹ ਪੈ ਜਾਏਗੀ, ਕੁਝ ਅੱਜ ਨੂੰ ਜੀਵਨ ਚੋਂ ਕੱਢਣ ਦੇ ਰਾਹ ਵੀ ਆ ਜਾਣਗੇ, ਸੁਚੱਜ ਨੂੰ ਜੀਵਨ ਚ ਧਾਰਨ ਕਰਨ ਦਾ ਤਰੀਕਾ ਵੀ ਨਿਕਲ ਆਵੇਗਾ। ਤੇ ਉਹ ਤਰੀਕਾ ਕੀ ਹੈ? ਸੁਚੱਜੇ ਲੋਕਾਂ ਨਾਲ ਸਾਂਝ ਪਾਉਣੀ। ਉਹ ਲੋਕ ਜਿਨ੍ਹਾਂ ਨੇ ਪ੍ਰਭੂ ਮਾਰਗ ਤੇ ਧਰਮ ਦੇ ਮਾਰਗ ਤੇ ਚਾਰ ਕਦਮ ਤੁਰ ਕੇ ਇਹ ਆਨੰਦ ਮਾਣੇ ਹੈ, ਉਹਨਾਂ ਨਾਲ ਸਾਂਝ ਪਾ ਕੇ ਮਨੁੱਖ ਇੱਕ ਦੂਜੇ ਕੋਲੋਂ ਪ੍ਰੇਰਨਾ ਲੈਂਦਾ ਹੋਇਆ ਹਮੇਸ਼ਾ ਸੰਗਤ ਦਾ ਰੰਗ ਚੜ੍ਹਦਾ ਹੈ। ਕੁਸੰਗਤ ਦਾ ਰੰਗ ਵੀ ਚੜ੍ਹਦਾ, ਸੰਗਤ ਦਾ ਰੰਗ ਵੀ ਚੜ੍ਹਦਾ। ਭਲੇ ਲੋਕਾਂ ਨਾਲ ਮਿਲ ਕੇ ਜਿਸ ਵੇਲੇ ਪ੍ਰਭੂ ਦੇ ਮਾਰਗ ਤੇ ਬੰਦਾ ਤੁਰੇਗਾ, ਕੁਝ ਆਪ ਤੁਰੇਗਾ, ਕੁਝ ਅਗਲੇ ਤੋਰ ਲੈਣ, ਕੁਝ ਆਪਣਾ ਯਤਨ ਹੋਵੇਗਾ, ਕੁਝ ਅਗਲਿਆਂ ਦੀ ਸਹਾਇਤਾ ਹੋਵੇ, ਉਹਨਾਂ ਨੂੰ ਸੁਹਾਗਣਾ ਕਿਹਾ ਮਹਾਰਾਜ ਨੇ। ਜਿਨ੍ਹਾਂ ਨੇ ਪ੍ਰਭੂ ਦਾ ਪਿਆਰ ਪ੍ਰਾਪਤ ਕੀਤਾ ਹੈ ਉਹਨਾਂ ਨੂੰ ਮਹਾਰਾਜ ਨੇ ਸੁਹਾਗਣਾ ਕਿਹਾ, ਤੇ ਜਿਨ੍ਹਾਂ ਦੇ ਕੋਲ ਪ੍ਰਭੂ ਨੂੰ ਰਜਾਉਣ ਜੋਗਾ ਚੱਜ ਕੋਈ ਨਹੀਂ, ਉਹਨਾਂ ਦਾ ਨਕਸ਼ਾ ਖਿੱਚ ਕੇ ਮਹਾਰਾਜ ਕਹਿੰਦੇ ਨੇ, ਤੈ ਸਹਿ ਨਾਲੋ ਮੁੱਤੀ ਅਸ ਦੁੱਖਾਂ ਕੂ ਤਰਿਆਸ ਜੀਓ ਤੁਧ ਗੁਣ ਮੈਂ ਸਭ

ਜਿਨ੍ਹਾਂ ਨੇ ਗੁਣਾਂ ਨੂੰ ਧਾਰਨ ਕੀਤਾ ਹੈ। ਸਿਅੰਬੀ ਛਾਵੜੀ ਇਹਦੀ ਉਹ ਤੇਰੇ ਵਰਗੀਆਂ ਹੀ ਹੋ ਗਈਆਂ, ਤੇਰੇ ਵਿੱਚ ਸਮਾ ਗਈਆਂ, ਤੇਰਾ ਰੂਪ ਹੋ ਗਈਆਂ। ਮਹਾਰਾਜ ਕਲਗੀਧਰ ਪਾਤਸ਼ਾਹ ਦੇ ਪਾਵਨ ਦਰਬਾਰ ਚ ਸਿੱਖ ਆਇਆ ਸੀ, ਵੈਰਾਗ ਵਿੱਚ ਆ ਗਿਆ, ਜਾਣ ਲੱਗਾ ਮਹਾਰਾਜ ਦੇ ਦਰ ਤੇ ਮੱਥਾ ਟੇਕ ਕੇ ਤੇ ਵੈਰਾਗ ਵਿੱਚ ਆ ਗਿਆ। ਸਾਹਿਬ ਕਹਿਣਗੇ ਕਿਉਂ ਗੁਰਮੁਖਾ, ਵੈਰਾਗ ਵਿੱਚ ਆ ਗਿਆ, ਇਥੋਂ ਗੁਰੂ ਨਾਨਕ ਦੇ ਦਰ ਤੋਂ ਤਾਂ ਸਾਰੇ ਪ੍ਰਸੰਨ ਚਿੱਤ ਜਾਂਦੇ ਨੇ, ਤੈਨੂੰ ਕੀ ਤਕਲੀਫ, ਤੇਰੇ ਮਨ ਦੀ ਕੋਈ ਵੇਦਨ ਹੈ ਤੇ ਦੱਸ। ਕਹਿਣ ਲੱਗਾ ਮਹਾਰਾਜ ਵੇਦਨ ਤਾਂ ਕੋਈ ਨਹੀਂ, ਹੁਣ ਤਾਂ ਇੱਕ ਬੋਝ ਜਾਪਦਾ। ਕਹਿਣ ਲੱਗੇ ਕੀ ਬੋਝ ਹੈ? ਕਹਿਣ ਲੱਗਾ ਮਹਾਰਾਜ ਪਿੱਛੇ ਮੈਂ ਤੁਹਾਡੇ ਪਾਸ ਆਇਆ ਸਾਂ, ਮੇਰੇ ਘਰ ਰੋਟੀ ਨਹੀਂ ਸੀ, ਅੰਨ ਧਨ ਦੀ ਕਮੀ ਸੀ, ਤੁਹਾਡੇ ਚਰਨਾਂ ਚ ਚਾਰ ਦਿਨ ਬਿਤਾਏ, ਤੁਸਾਂ ਆਸ਼ੀਸ਼ ਬਖਸ਼ਿਸ਼ ਕੀਤੀ, ਘਰ ਵਿੱਚ ਅੰਨ ਧਨ ਦੀ ਕੋਈ ਕਮੀ ਨਾ ਰਹੀ, ਪਰ ਸਦਾ ਮੈਨੂੰ ਇਹ ਖਿਆਲ ਬਣਿਆ ਰਿਹਾ ਕਿ ਗੁਰੂ ਕੀ ਬਖਸ਼ਿਸ਼ ਨਾਲ ਇਹ ਅੰਨ ਧਨ ਆਇਆ, ਮੇਰੀ ਚੀਜ਼ ਨਹੀਂ ਗੁਰੂ ਕੀ ਵਸਤੂ ਹੈ। ਤੇ ਫਿਰ ਜਿਹੜਾ ਬੂਹੇ ਤੇ ਆਇਆ, ਮੈਂ ਨਾ ਧਨ ਤੋਂ ਖਾਲੀ ਜਾਣ ਦਿੱਤਾ, ਨਾ ਅੰਨ ਤੋਂ ਖਾਲੀ ਜਾਣ ਦਿੱਤਾ। ਜਿਹੜਾ ਸਵਾਲੀ, ਜਿਹੜਾ ਤੰਗ, ਜਿਹੜਾ ਭੁੱਖਾ ਨੰਗਾ ਨਜ਼ਰ ਆਇਆ, ਤੁਹਾਡੀ ਬਖਸ਼ੀ ਦਾਤ ਵਿੱਚੋਂ ਮੈਂ ਦੋਹੀਂ ਹੱਥੀ ਵੰਡਦਾ ਰਿਹਾ, ਤੁਹਾਡੀ ਦਾਤ ਜਾਣ ਕੇ। ਤੇ ਮਹਾਰਾਜ ਅਜੀਬ ਗੱਲ ਇਹ ਹੈ ਕਿ ਉਹ ਸਾਰਾ ਕੁਝ ਵਧਦਾ ਹੀ ਰਿਹਾ, ਜਿਵੇਂ ਜਿਵੇਂ ਮੈਂ ਵੰਡਦਾ ਰਿਹਾ ਤਿਵੇਂ ਤਿਵੇਂ ਵਧਦਾ ਰਿਹਾ, ਵਸਤਰ ਧਨ ਅੰਨ ਸਾਰਾ ਕੁਝ ਮੈਂ ਵੰਡਦਾ ਰਿਹਾ ਤੇ ਮੇਰਾ ਵਧਦਾ ਰਿਹਾ। ਫਿਰ ਇੱਕ ਵਾਰੀ ਮੈਂ ਆਇਆ ਆਪ ਜੀ ਦੇ ਦਰ ਤੇ, ਮੈਂ ਵੇਖਿਆ ਮੇਰਾ ਮਾਣ ਕੋਈ ਨੀ ਸਮਾਜ ਵਿੱਚ, ਮੇਰੀ ਇੱਜ਼ਤ ਕੋਈ ਨੀ, ਮੈਂ ਤੁਹਾਡੇ ਚਰਨਾਂ ਤੇ ਮੱਥਾ ਟੇਕਿਆ, ਮੇਰੇ ਮਨ ਦੀ ਵੇਦਨ ਤੁਸਾਂ ਜਾਣੀ, ਮੈਨੂੰ ਸੁਚੱਜ ਬਖਸ਼ਿਆ ਤੁਸੀਂ, ਮੈਨੂੰ ਕੁਝ ਪਿਆਰੇ ਪਿਆਰੇ ਉਪਦੇਸ਼ ਦਿੱਤੇ, ਮੈਂ ਬੁਰਾਈਆਂ ਛੱਡੀਆਂ, ਨੇਕੀ ਦੇ ਰਾਹ ਤੇ ਚੱਲਿਆ, ਮੈਨੂੰ ਲੋਕਾਂ ਨੇ ਵਾਹ ਵਾਹ ਆਖਿਆ, ਮੇਰਾ ਸਤਿਕਾਰ ਲੋਕਾਂ ਨੇ ਕੀਤਾ। ਪਰ ਜਿਸ ਵੇਲੇ ਮਹਾਰਾਜ ਐਤਕੀ ਮੈਂ ਤੁਹਾਡੇ ਚਰਨਾਂ ਤੇ ਆਇਆ, ਮੈਂ ਉਦੋਂ ਵੀ ਮਹਿਸੂਸ ਕਰਦਾ ਸਾਂ ਕੋਈ ਖਲਾ, ਕੋਈ ਕਮੀ ਹੈ ਜੀਵਨ ਵਿੱਚ, ਵਡਿਆਈਆਂ ਵੀ ਮਿਲ ਗਈਆਂ, ਪਦਾਰਥ ਵੀ ਮਿਲ ਗਏ। ਐਤਕੀ ਆਇਆ ਮੈਂ ਤੁਹਾਡੇ ਚਰਨਾਂ ਵਿੱਚ ਬੈਠੇ ਗੁਰਸਿੱਖਾਂ ਦੇ ਨੇਤਰਾਂ ਚ ਮਸਤੀਆਂ ਵੇਖੀ, ਮੈਂ ਜਣੇ ਜਣੇ ਨੂੰ ਪੁੱਛਿਆ ਇਹ ਮਸਤੀਆਂ, ਇਹ ਲੋਰ, ਇਹ ਆਨੰਦ ਤੁਹਾਨੂੰ ਕਿਵੇਂ ਲੱਭੇ? ਉਹਨਾਂ ਕਿਹਾ ਅੰਮ੍ਰਿਤ ਛੱਕ ਕੇ, ਬਾਣੀ ਦੇ ਲੜ ਲੱਗ ਕੇ, ਗੁਰੂ ਕੀ ਰਹਿਤ ਨੂੰ ਧਾਰਨ ਕਰਕੇ ਚੜ੍ਹਦੀਆਂ ਕਲਾ ਸਾਨੂੰ ਪ੍ਰਾਪਤ ਹੋਈਆਂ। ਪਾਤਸ਼ਾਹ ਮੈਂ ਤੁਹਾਡੇ ਪੰਜਾਂ ਪਿਆਰਿਆਂ ਕੋਲੋਂ, ਤੁਹਾਡੇ ਬਖਸ਼ਿਆਂ ਕੋਲੋਂ ਮੈਂ ਵੀ ਅੰਮ੍ਰਿਤ ਦੀ ਦਾਤ ਪ੍ਰਾਪਤ ਕਰ ਲਈ। ਸਾਹਿਬ ਕਹਿਣ ਲੱਗੇ ਫਿਰ ਇਹਦੇ ਚ ਖੁਸ਼ੀ ਦੀ ਗੱਲ ਹੈ ਕਿ ਵਿਰਾਗ ਦੀ ਗੱਲ ਹੈ? ਫਿਰ ਤੇਰੇ ਨੇਤਰਾਂ ਚ ਪਾਣੀ ਕਿਉਂ? ਕਹਿਣ ਲੱਗਾ ਮਹਾਰਾਜ ਇਹ ਨੇਤਰਾਂ ਦਾ ਜਲ ਇਸ ਕਰਕੇ ਹੈ ਕਿ ਜਦੋਂ ਅੰਨ ਮਿਲਿਆ ਮੈਂ ਅੰਨ ਵੰਡਿਆ, ਮੈਨੂੰ ਧਨ ਮਿਲਿਆ ਮੈਂ ਧਨ ਵੰਡਿਆ, ਮੈਨੂੰ ਵਸਤਰ ਮਿਲੇ ਮੈਂ ਵਸਤਰ ਵੰਡੇ, ਮੈਨੂੰ ਵਡਿਆਈਆਂ ਮਿਲੀਆਂ ਮੈਂ ਲੋਕਾਂ ਚ ਮਾਣ ਪਾਇਆ ਮੈਂ ਲੋਕਾਂ ਦਾ ਮਾਣ ਕੀਤਾ। ਮੈਂ ਸੋਚਣਾ ਇਹ ਆਨੰਦ ਦਾ ਕੀ ਬਣੇਗਾ ਜਿਹੜਾ ਤੁਹਾਡੇ ਦਰ ਤੋਂ ਮੈਂ ਹੁਣ ਲੈ ਚੱਲੇ, ਜੋ ਧਰਮ ਮੈਂ ਤੁਹਾਡੇ ਮਾਰਗ ਤੋਂ ਤੁਹਾਡੇ ਦਰ ਤੋਂ ਹੁਣ ਲੈ ਕੇ ਚੱਲਿਆ, ਜੋ ਮਸਤੀ ਤੇ ਆਨੰਦ ਮੈਨੂੰ ਅੱਜ ਆਇਆ, ਇਹਦਾ ਕਰਜ਼ਾ ਮੈਂ ਕਿਵੇਂ ਲਾਵਾਂਗਾ? ਕਰਜ਼ਾ ਤਾਂ ਮੈਂ ਅਗਲਾ ਵੀ ਨਹੀਂ ਲਾ ਸਕਦਾ, ਪਰ ਅਗਲਾ ਤਾਂ ਸਾਰਾ ਕੁਝ ਮੈਂ ਵੰਡਿਆ ਸੀ, ਇਹ ਦਾਤ ਜੋ ਤੁਹਾਡੇ ਦਰ ਤੋਂ ਅੱਜ ਲੈ ਕੇ ਚੱਲਿਆ, ਇਹਦਾ ਕਰਜ਼ਾ ਮੈਂ ਕਿਹੜੇ ਜਨਮ ਲਾਵਾਂਗਾ? ਧੰਨ ਗੁਰ ਕਲਗੀਧਰ ਪਾਤਸ਼ਾਹ ਹੱਸ ਪਏ, ਕਹਿਣ ਲੱਗੇ ਗੁਰਮੁਖਾ ਜੋ ਕੁਝ ਅੱਗੇ ਮਿਲਿਆ ਸੀ ਤੂੰ ਅੱਗੇ ਵੰਡਦਾ ਰਹੇ, ਜੋ ਕੁਝ ਹੁਣ ਮਿਲਿਆ ਇਹ ਵੀ ਵੰਡੀ ਚੱਲ, ਜੋ ਹੁਣ ਮਿਲਿਆ ਇਸ ਆਨੰਦ ਨੂੰ ਵੀ ਕੱਲਾ ਨਾ ਮਾਣੀ, ਇਹ ਵੀ ਵੰਡ। ਥਾਂ ਪਰ ਥਾਂ ਭੁੱਖ ਦੇ ਮਾਰੇ ਲੋਕ, ਦੁੱਖ ਦੇ ਮਾਰੇ ਲੋਕ ਤੈਨੂੰ ਮਿਲਣਗੇ, ਉਹਨਾਂ ਨੂੰ ਧਰਮ ਦੇ ਮਾਰਗ ਤੇ ਧੂ ਕੇ ਲਾਉਣਾ ਤੇ ਰਾਜ ਤੋਂ ਕੰਮ ਹੋਵੇਗਾ, ਜਿਹੜਾ ਆਨੰਦ ਤੇਰੇ ਹਿਰਦੇ ਚ ਆਇਆ ਇਹ ਆਨੰਦ ਦੂਜਿਆਂ ਚ ਵੰਡਿਆ ਜਾ ਸਕਦਾ, ਦੂਜਿਆਂ ਨਾਲ ਸਾਂਝਾ ਕੀਤਾ ਜਾ ਸਕਦਾ। ਉਹ ਜਿਹੜਾ ਆਨੰਦ ਆਪ ਲੈਂਦਾ ਦੂਜਿਆਂ ਨੂੰ ਆਨੰਦ ਵੰਡਦਾ, ਉਹ ਗੁਣਵੰਤਾ, ਉਹ ਗੁਣਵੰਤੀ ਸੁਚੱਜੀ ਵਰਗਾ ਆਨੰਦ ਦਾ ਭਰਿਆ ਬੰਦਾ ਸੇ ਅੰਬੀ ਛਾਵੜੀਏ ਦੀ, ਉਹਨਾਂ ਕੋਲੋਂ ਗੁਣ ਲੈਣੇ ਜਾਂ ਜੇ ਪੱਲੇ ਹੋਣ ਤੋਂ ਦੂਜਿਆਂ ਨੂੰ ਗੁਣ ਵੰਡਣੇ ਇਹ ਸੁਹਾਗਣ ਦੀ ਨਿਸ਼ਾਨੀ ਹੈ। ਸੁਹਾਗਣ ਨੂੰ ਮਾਰਗ ਦਾ ਸੰਕੇਤ ਦੇਣਾ ਤੇ ਸੁਹਾਗਣ ਕੋਲੋਂ ਮਾਰਗ ਦਾ ਸੰਕੇਤ ਲੈਣਾ ਇਹ ਪਰਸਪਰ ਸਾਂਝ ਹੈ। ਸਾਹਿਬ ਕਿਰਪਾ ਕਰ ਸਾਨੂੰ